0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: अल्बर्टा के रहने वालों के लिए एक अहम खबर। अब आप अपना हेल्थ नंबर और कैनेडियन शहरियत का सबूत अपने ड्राइविंग लाइसेंस और शनाख्ती कार्ड पर ही हासिल कर सकते हैं। अब कागज के कमजोर हेल्थ कार्ड संभालने या एक से ज्यादा शनाख्ती कार्ड का बोझ उठाने की कोई जरूरत नहीं है। जरूरी सरकारी कामों के लिए बस अब एक कार्ड ही काफी है। मजीद मालूमात के लिए alberta.ca/1card पर जाएं। हुकूमत अल्बर्टा की तरफ से एक पैगाम।
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
3: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
4: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
3: ਵਿਜ਼ਿਟ sabrang.ca
5: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
6: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
8: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
1: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
8: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
9: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
10: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ

0: ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗਵਰਨਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
1: कैनेडा विच रहंदिया इंश्योरेंस दी बहुत अहमियत है किसी भी तरह दी इंश्योरेंस ले पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस आरईएसपी दियां वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस ले नामवर कंपनियां नाल काम करदे हन होर जानकारी ले पंजाब इंश्योरेंस दे हरपिंदर सिद्धू नाल 403-404-3500 ते संपर्क करो
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲੋ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 403-617-1868
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771-80
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222
5: سلام نمستے سلام نمستے سسکل آداب یا علی مرد میں آپ کا ہوسٹ جلال آپ کی خدمت میں حاضر آپ سب سن رہے ہیں کافی جلال اونلی آن ریڈیو سو سنگم 94.7 FM آج ہی بدھ کا دن ہے تو آج جو ہے کافی وتھ جلال کے سیگمنٹ کا ٹائم ہے اور جو ہے میرے پاس گیسٹ بھی یہاں پر آج جو ہے موجود ہیں آج کا جو سیگمنٹ ہے وہ ہے کے ڈبلیو جی اسپاٹ لائٹ تو آج اسپاٹ لائٹ میں ہمارے پاس دو ایونٹ کے دو گیسٹ موجود ہیں پہلے جو ہمارے پہلے سیگمنٹ میں ہیں لائک آور گڈ فرینڈ رانا جی السلام علیکم رانا جی
6: جناب جنابی السلام علیکم
5: گڈ ٹو سی یو اگین سر
6: اینڈ سستری کا سب سننے والوں کو ہماری طرف سے اور جناب

0: गौरव शर्मा दे नाल पंजाबी, हिंदी, उर्दू या फिर अंग्रेजी दे विच गलबात करो। गौरव शर्मा तुहानू देणगे वधिया सलाह ते वधिया डील्स। मर्सिडीज बेंज कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदन लई गौरव शर्मा नू शोरूम च जाके मिलो या फिर फोन कर लो 403-903-6757। मर्सिडीज बेंज कंट्री हिल्स।
1: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
2: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
2: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ। ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
3: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
5: ਓਹੋ, ਅੱਜ ਫੇਰ ਨੀ ਲੋਡ ਮਿਲਿਆ।
6: ਕੀ ਹੋਇਆ?
5: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
6: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
2: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
1: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
2: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ।
7: جی ہاں، ویلکم بیک ٹو کافی جلال آن ریڈیو سنگم 94.7 ایف ایم۔ جی ہاں، جو ہمارے گیسٹ ہیں اپنا حمزہ بٹ، یہاں پہ جب آ رہے تھوڑا لیٹ ہے اس لیے ان کو کوئی فیملی ایمرجنسی ہو گئی تھی، سو ہی از آن دا وے۔ اور پھر جب تک جو ہے میں آپ کو جو ہے اپنا تھوڑے گانے سناتا ہوں، اس لیے کہ اگست کا جو 7th کو جو ہمارا ایونٹ ہونے جا رہا ہے فرائیڈے نائٹ کو اپنا بٹ کڑا ہپ بینکٹ ہال، تو اس کا جو کہ اپنا سولڈ آؤٹ ہے ایز آف رائٹ ناؤ۔ یس، ابھی جو ہے پچھلی جو تک 5-7 ٹکٹ بگیٹ جو تھی وہ بھی ابھی نکل گئی ہیں، سو وی آر آل سولڈ آؤٹ آفیشلی۔ لیکن جو ہے محمد رفیع صاحب اور جو ہے سونو نگم صاحب، تو ہم جو ہے دونوں کا جو ہے اپنا ٹریبیوٹ دے رہے ہیں، تو لیٹ می پلے سم سانگز۔ جو ہے کل بھی ہم ڈھونڈ رہے تھے کوئی اچھے گانے ہم ڈھونڈتے ہیں، کیا ہوا تیرا وعدہ، لیٹس انجوائے دیٹ سانگ بائی محمد رفیع۔ ون سیکنڈ، فائنڈ آؤٹ، دیر یو گو، آئی گاٹ اٹ۔ سو لیٹس انجوائے دس بیوٹیفل ٹریک فرام محمد رفیع صاحب۔ یہ تھوڑی ایڈورٹائز چل رہی ہے، اگست کی 7th کو جو ہے ڈورز اوپن ایٹ 7:30 اینڈ ڈنر اسٹارٹ اراؤنڈ 8:15-8:30 اور پھر افکورس جو ہے میوزک پارٹی ول اسٹارٹ ایٹ 9:30۔ ظہیر جلال اینڈ ساکشی ول بی جو ہے پرفارمنگ لائیو ایٹ دا ایونٹ۔ اگر آپ نے

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ

0: founder of YYC Home Care Services di, and main paramedic by profession. At YYC Home Care Services, assi karan de vich home care provide karde ha jide vich assi sarkar nu sidha bill karde ha under client director home care NYC program. ਇਹਦੇ ਲਈ ਗਵਰਨਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
1: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮਾਰਗੇਜ ਇੰਸ਼ੋਰੈਂਸ RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771 Avenue
3: ਤੀਜੀ ਲੋਕੇਸ਼ਨ 570-6520 ਫਾਲਕਨਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222 ਤੁਸੀਂ ਸੁਣ ਰਹੇ ਹੋ ਜੀ ਰੇਡੀਓ ਸੁਰਸੰਗਮ 94.7 FM ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਅੱਜ 5 ਅਗਸਤ ਹੈ ਤੇ
5: 1 ਘੰਟਾ

ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ। ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ। ਜਾਣਾਂਗੇ ਉਹਨਾਂ ਕੋਲੋਂ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ, ਕਿਸ ਤਰੀਕੇ ਦੀ ਰਾਜਨੀਤੀ ਹੋ ਰਹੀ ਹੈ ਤੇ ਕਿੱਦਾਂ ਦੀਆਂ ਖਬਰਾਂ ਜਿਹੜੀਆਂ ਨੇ ਇਸ ਵੇਲੇ ਪੰਜਾਬ ਤੋਂ ਆ ਰਹੀਆਂ ਨੇ, ਵਿਸਥਾਰ ਉਹਨਾਂ ਕੋਲੋਂ ਜਾਣਾਂਗੇ। ਇਸ ਤੋਂ ਇਲਾਵਾ ਭਾਰਤ ਦੀ ਰਾਜਨੀਤੀ ਦੇ ਵਿੱਚ ਕੀ ਕੁਛ ਹੋ ਰਿਹਾ ਇਹ ਵੀ ਸਾਨੂੰ ਆਪਾਂ ਨੂੰ ਸਭ ਦੱਸਣਗੇ। ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ 'ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਾਨਸ ਪਹੁਜਾ ਨੂੰ ਤੁਸੀਂ ਕਾਲ ਕਰ ਸਕਦੇ ਹੋ 5878321208 'ਤੇ। ਪ੍ਰੋਗਰਾਮ ਦੇ ਅਗਲੇ ਸਪੋਂਸਰ ਨੇ ਜੀ ਵਾਈ ਵਾਈ ਸੀ ਹੋਮ ਕੇਅਰ। ਜੇਕਰ ਤੁਹਾਡੇ ਘਰਾਂ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਕੋਈ ਚੰਗਾ ਹੋਮ ਕੇਅਰ ਦੇਖ ਰਹੇ ਹੋ ਤਾਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਢਾਠੋਰਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਇਹ ਘਰਾਂ ਦੇ ਵਿੱਚ ਜਾ ਕੇ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਦੇ ਨੇ ਤੇ ਬਿੱਲ ਜਿਹੜਾ ਉਹ ਸਿੱਧਾ ਸਰਕਾਰ ਨੂੰ ਭੇਜਿਆ ਜਾਂਦਾ। ਤੁਹਾਡੀ ਆਪਣੀ ਬੋਲੀ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਲਈ ਵੀਰਪਾਲ ਕੌਰ ਢਾਠੋਰਾਂ ਦਾ ਫੋਨ ਨੰਬਰ ਨੋਟ ਕਰ ਲਓ 8257600983 8527600983। ਪ੍ਰੋਗਰਾਮ ਦੇ ਅਗਲੇ ਸਪੋਂਸਰ ਨੇ ਜੀ ਓਏਸਿਸ ਸਮਾਈਲ ਮੈਡੀਕਲ। ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਦੇ ਵਿੱਚ ਖੁੱਲ੍ਹ ਗਿਆ ਹੈ ਓਏਸਿਸ ਸਮਾਈਲ ਮੈਡੀਕਲ। ਐਕਸਪਰਟ ਡਾਕਟਰਸ ਦੀ ਪੂਰੀ ਟੀਮ ਹੈ ਇਹਨਾਂ ਕੋਲ ਅਤੇ ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ, ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਅਤੇ ਤੁਸੀਂ ਮਾਹਿਰ ਡਾਕਟਰਾਂ ਦੇ ਕੋਲ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹੋ। ਇਹਨਾਂ ਦਾ ਫੋਨ ਨੰਬਰ ਹੈ ਜੀ 5876164696 5786176496 ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦਿੱਤਾ ਹੈ ਜੀ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਨੇ ਵੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਆ। 70-80 ਗੱਡੀਆਂ ਸ਼ੋਰੂਮ ਦੇ ਹਰ ਵੇਲੇ ਅੰਦਰ ਖੜੀਆਂ ਹੁੰਦੀਆਂ ਨੇ। ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ, ਚੰਗੀ ਡੀਲ ਭਾਲ ਰਹੇ ਹੋ ਤੇ ਗੌਰਵ ਸ਼ਰਮਾ ਦੇ ਨਾਲ ਸੰਪਰਕ ਕਰ ਲਓ। ਗੌਰਵ ਸ਼ਰਮਾ ਤੁਹਾਡੀ ਡੀਲ ਨੂੰ ਹੋਰ ਵੀ ਸੁਖਾਲਿਆਂ ਕਰ ਸਕਦੇ ਨੇ। ਇਹਨਾਂ ਦਾ ਫੋਨ ਨੰਬਰ ਹੈ ਜੀ 4039036757 403-907 4039037 57

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਹਾਜ਼ਰ ਨੇ। ਪੰਨੂ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ।
1: ਜੀ ਸ਼ੁਕਰੀਆ ਸੁਨੀਲ, ਸਤਿ ਸ੍ਰੀ ਅਕਾਲ ਜੀ।
0: ਜੀ ਪੰਨੂ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਵਿਧਾਨ ਸਭਾ ਦਾ ਜਿਹੜਾ ਸੈਸ਼ਨ ਚੱਲ ਰਿਹਾ ਪੰਜਾਬ ਦੀ ਵਿਧਾਨ ਸਭਾ ਦਾ, ਉਹਦੇ ਵਿੱਚ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨਣਾ ਜਾਂ ਨਹੀਂ ਮੰਨਣਾ, ਇਸ ਸਵਾਲ ਤੇ ਬੜੀ ਤੂ ਤੂ ਮੈਂ ਹੋਈ ਹੈ। ਤੇ ਸਭ ਤੋਂ ਖਾਸ ਗੱਲ ਇਹ ਰਹੀ ਹੈ ਕਿ ਗਨੀਬ ਕੌਰ ਮਜੀਠੀਆ ਦਾ ਬੜਾ ਨਵਾਂ ਰੂਪ ਉੱਭਰ ਕੇ ਸਾਹਮਣੇ ਆਇਆ। ਥੋੜੇ ਦਿਨ ਪਹਿਲਾਂ ਜਿਹੜੀ ਗਨੀਬ ਕਹਿੰਦੀ ਸੀ ਕਿ ਇਹ ਤਾਂ ਸਭਾ ਦੇ ਵਿੱਚ ਬੋਲਣ ਨਹੀਂ ਦਿੰਦੇ, ਬੇਇੱਜ਼ਤੀ ਬਹੁਤ ਕਰਦੇ ਆ ਜੀ, ਇਸ ਵਾਰੀ ਦੇਖਣ ਨੂੰ ਮਿਲਿਆ ਕਿ ਉਹ ਸੱਤਾਧਾਰੀ ਧਿਰ ਤੇ ਹਾਵੀ ਹੁੰਦੇ ਨਜ਼ਰ ਆਏ। ਪਹਿਲੀ ਵਾਰੀ ਇਹ ਅਵਤਾਰ ਉਹਨਾਂ ਦਾ ਜਿਹੜਾ ਸਾਹਮਣੇ ਆਇਆ, ਕਿਵੇਂ ਦੇਖਦੇ ਹੋ?
1: ਸੁਨੀਲ, ਇਹ ਗੱਲ ਸੱਚੀ ਹੈ ਕਿ ਕੱਲ ਗਨੀਬ ਕੌਰ ਮਜੀਠੀਆ ਜਿਸ ਤਰ੍ਹਾਂ ਬਾਹਾਂ ਲਾਰ ਲਾਰ ਕੇ ਸਾਰੇ ਹਾਕਮ ਪਾਰਟੀ ਨੂੰ ਅੱਗੋਂ ਚੈਲੰਜ ਕਰਦੀ ਰਹੀ, ਬਰਾਬਰ ਭਿੜਦੀ ਰਹੀ, ਬਹਿਸ ਕਰਦੀ ਰਹੀ, ਪਰ ਉਹਦਾ ਅੱਗੇ ਕਿਸੇ ਨੇ ਨਹੀਂ ਸੋਚਿਆ, ਪਹਿਲੀ ਵਾਰੀ ਉਹਨੂੰ ਇਸ ਰੰਗ ਵਿੱਚ ਵੇਖਿਆ ਕਿ ਉਹ ਭਿੜਨਾ ਵੀ ਜਾਣਦੀ ਹੈ। ਹੁਣ ਤੱਕ ਇਹ ਸਮਝਿਆ ਜਾਂਦਾ ਸੀ ਕਿ ਚੁੱਪ ਗੁੱਪ ਹੈ। ਉਹਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਮੀਟਿੰਗ ਵਿੱਚ ਵੀ ਆਖਿਆ ਕਿ ਮੈਨੂੰ ਤਾਂ ਉੱਥੇ ਬੋਲਣ ਨਹੀਂ ਦਿੰਦੇ। ਇਸ ਵਾਰੀ ਉਹਨੇ ਮੁੱਦਾ ਵੀ ਇਹ ਚੁੱਕਿਆ ਕਿ ਤੁਸੀਂ ਬਾਕੀ ਗੱਲਾਂ ਕਰਦੇ ਹੋ ਤੇ ਇਹ ਕਿਉਂ ਨਹੀਂ ਦੱਸਦੇ ਵੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈ ਸੋਧਾ ਕਰਨ ਦਾ, ਤੁਸੀਂ ਉਹ ਸੋਧਾ ਕਿਉਂ ਨਹੀਂ ਲਿਆ ਰਹੇ? ਤੁਸੀਂ ਅਕਾਲ ਤਖ਼ਤ ਦਾ ਵਿਰੋਧ ਕਰ ਰਹੇ ਹੋ, ਤੁਹਾਡਾ ਮੁੱਖ ਮੰਤਰੀ ਗੁਰੂ ਦੁਖੀ ਮੁੱਖ ਮੰਤਰੀ ਹੈ। ਸਪੀਕਰ ਸਾਹਿਬ ਨੇ ਆਖਿਆ ਜੋ ਕੁਝ ਵੀ ਕਰਨਾ ਹੋਵੇ ਸੰਗਤ ਵੱਡੀ ਆ, ਫੈਸਲਾ ਸੰਗਤ ਕਰੇਗੀ।

0: ਦੀਆਂ ਵਿੱਚ ਜਿਹੜੀਆਂ ਦੁਕਾਨਾਂ ਨੇ ਕੱਲ ਸਰਕਾਰ ਨੇ ਤਿੰਨ ਦੁਕਾਨਾਂ ਹੋਰ ਖੋਲਣ ਦਾ ਫੈਸਲਾ ਕਰਤਾ ਪਰ ਉਹ ਤਿੰਨੇ ਪ੍ਰਾਈਵੇਟ ਖੇਤਰ ਦੀਆਂ ਹੋਣਗੀਆਂ। ਜਿਹੜੇ ਰਾਹ ਦੇ ਉੱਤੇ ਪੰਜਾਬ ਪਿਆ ਅਸੀਂ ਪਹਿਲਾਂ ਨੂੰ ਰੋਂਦੇ ਸਨ ਕਿ ਉਹ ਬਹੁਤ ਗਲਤ ਕਰਦੇ ਆ, ਇਸ ਸਰਕਾਰ ਤੋਂ ਆਸ ਸੀ ਲੋਕਾਂ ਨੂੰ ਕਿ ਕੋਈ ਠੀਕ ਕਰੇਗੀ, ਪਰ ਲੱਗਦਾ ਇਹ ਹੈ ਕਿ ਉਹ ਪੁਰਾਣੀ ਰਵਾਇਤ ਜਾਣ ਲੱਗਿਆ ਸਰਕਾਰ ਜੋ ਕੁਝ ਕਰਦੀ ਹੁੰਦੀ ਆ ਵੀ ਕੰਮ ਕੱਢ ਦਿਓ ਆ ਵੀ ਕੱਢ ਦਿਓ, ਜਿਹੜੀਆਂ ਪੈਂਡਿੰਗ ਫਾਈਲਾਂ ਨੇ ਇੱਦਾਂ ਨਿਪਟਾਉਣ ਦਾ ਕੰਮ ਹੋ ਰਿਹਾ ਜਿਵੇਂ ਕੋਈ ਖੇਤੀ ਹੋਵੇ ਬਹੁਤ, ਪਰ ਕੰਮ ਕਰਨਾ ਹੋਰ ਕੰਮ ਕਰਨ ਲੇਟ ਕਰ ਲੈਣ ਇਹੋ ਜਿਹੇ ਕੰਮ ਜਿਹੜੇ ਆ ਉਹਨਾਂ ਤੋਂ ਥੋੜਾ ਜਿਹਾ ਉਹਨਾਂ ਨੂੰ ਬਚਣਾ ਚਾਹੀਦਾ, ਨਹੀਂ ਤੇ ਕੱਲ ਨੂੰ ਇਹਦੇ ਖਿਲਾਫ਼ ਪਾਰਟੀ ਦੇ ਖਿਲਾਫ਼ ਰੌਲਾ ਪੈਗਾ
1: ਜੀ। ਪਨੂ ਸਾਹਿਬ ਦੂਜੀ ਖਬਰ ਲੈਂਦੇ ਹਾਂ ਜੀ ਪੰਜਾਬ ਦੀ, ਕਾਂਗਰਸ ਦੇ ਵਿੱਚ ਜਿਹੜਾ ਜਿਹੜੀ ਪਾਟੋ ਧਾੜ ਪਈ ਹੋਈ ਆ, ਕਲੇਸ਼ ਦਿਨੋ ਦਿਨ ਵੱਧ ਰਿਹਾ, ਇਸ ਰਿਫਟ ਨੂੰ ਦੇਖਦੇ ਹੋਏ ਹੁਣ ਕਹਿੰਦੇ ਨੇ ਹਾਈਕਮਾਂਡ ਨੇ ਚੰਨੀ ਨੂੰ ਸੱਦਿਆ ਝਾੜਿਆ, ਕਿਵੇਂ ਦੇਖਦੇ ਹੋ ਜੀ ਇਹ ਸਾਰੇ ਰੌਲੇ ਕਚੌਲੇ ਨੂੰ, ਕਿੱਦਾਂ ਇਹਨਾਂ ਦਾ ਇਹਨਾਂ ਦੀ ਗੱਲ ਬਣ ਸਕਦੀ ਹੈ ਜੀ ਇਸ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਕਿ ਲੜਦੇ ਲੁੜਦੇ ਰਹਿਣਗੇ?
0: ਅਜੇ ਤਾਂ ਲੜਦੇ ਵੀ ਰਹਿਣਗੇ ਲੁੜਦੇ ਵੀ ਰਹਿਣਗੇ, ਏਦਾਂ ਹੀ ਚੱਲਦਾ ਰਹਿਣਾ ਕੰਮ ਤੇ ਜਿੱਦਾਂ ਚੱਲ ਰਿਹਾ। ਚਰਨਜੀਤ ਸਿੰਘ ਚੰਨੀ ਦੀਆਂ ਆਰਐਸਐਸ ਦੀ ਨਿਕਰ ਵਾਲੀਆਂ ਤਸਵੀਰਾਂ ਬਣਾ ਕੇ ਪਾਈਆਂ ਜਾ ਰਹੀਆਂ ਨੇ, ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਮੀਮ ਬਣਾ ਕੇ ਤੇ ਫੋਟੋ ਬਣਾ ਬਣਾ ਕੇ ਪਾਈਆਂ ਜਾ ਰਹੀਆਂ ਨੇ, ਇੱਕ ਦੂਸਰੇ ਦੇ ਖਿਲਾਫ਼ ਬੜੀ ਭੱਦੀ ਬੋਲੀ ਦੇ ਪੋਸਟਰ ਕੱਢੇ ਜਾ ਰਹੇ ਤੇ ਕੰਧਾਂ ਤੇ ਲਾਏ ਜਾ ਰਹੇ, ਇੱਕ ਪੋਸਟਰ ਤੇ ਇੱਕ ਬੀਬੀ ਦਾ ਨਾਂ ਲਿਖਤਾ ਵੀ ਜਿੱਦਾਂ ਉਹਨੇ ਮਤਲਬ ਇਹ ਪੋਸਟਰ ਛੁਪਾਇਆ ਹੁੰਦਾ, ਉਹਨੇ ਕੱਲ ਇਸ ਗੱਲ ਤੇ ਜ਼ਬਰਦਸਤ ਇਤਰਾਜ ਕੀਤਾ, ਮੈਨੂੰ ਤੇ ਪਤਾ ਵੀ ਨੀ ਕੌਣ ਹੈ ਛਾਪਣਾ ਤੇ ਕੌਣ ਨਹੀਂ, ਮੇਰਾ ਨਾਂ ਕਿਉਂ ਛਾਪਿਆ, ਇਹਦਾ ਮਤਲਬ ਝੂਠੇ ਪੋਸਟਰ ਵੀ ਲਾਏ ਜਾ ਰਹੇ ਔਰ ਲਾਉਣ ਵਾਲੇ ਜੋ ਮਰਜ਼ੀ ਲਿਖੀ ਲਿਖਾਈ ਜਾਂਦੇ ਕੋਈ ਪੁੱਛਣ ਵਾਲਾ ਨਹੀਂ। ਇਹਨਾਂ ਸਾਰੀਆਂ ਗੱਲਾਂ ਨੂੰ ਵੇਖੀਏ ਤੇ ਕਾਂਗਰਸ ਇਸ ਵੇਲੇ ਬਹੁਤ ਵੱਡੇ ਮੁਸ਼ਕਲ ਚ ਆ, ਪੰਜਾਬ ਤੇ ਬਹੁਤ ਵੱਡੀ ਉਲਝਣ ਚ। ਕੱਲ ਇਹ ਗੱਲ ਸੁਣਨ ਨੂੰ ਮਿਲੀ ਆ ਕਿ ਇਹਨਾਂ ਦੀ ਹਾਈਕਮਾਂਡ ਨੇ ਸੱਦ ਕੇ ਚਰਨਜੀਤ ਸਿੰਘ ਚੰਨੀ ਨੂੰ ਥੋੜਾ ਝਿੜਕਿਆ ਕਿ ਜੋ ਤੁਸੀਂ ਕਰ ਰਹੇ ਹੋ ਗਲਤ ਹੋ ਰਿਹਾ, ਇਹਦਾ ਪੰਜਾਬ ਚ ਨੁਕਸਾਨ ਹੋਊਗਾ। ਨਾਲ ਇਹ ਵੀ ਬੜੇ ਚਿਰ ਪਿੱਛੋਂ ਗੱਲ ਕੱਲ ਤੇ ਪਰਸੋਂ ਦੇ ਦੋ ਦਿਨ ਸਾਹਮਣੇ ਆਈ ਹੈ ਕਿ ਚਰਨਜੀਤ ਸਿੰਘ ਚੰਨੀ ਅੱਜ ਇਹ ਕਲੇਮ ਕਰਦਾ ਕਿ ਮੈਂ ਸਾਬਕਾ ਮੁੱਖ ਮੰਤਰੀ ਇਸ ਕਰਕੇ ਮੈਂ ਵੱਡਾ ਬੰਦਾ, ਪਰ ਇਹ ਤਾਂ ਦੱਸ ਦੇਵੇ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਇਹਨੂੰ ਮੁੱਖ ਮੰਤਰੀ ਬਣਾਇਆ ਇਹਦਾ ਹੱਕ ਬਣਦਾ ਸੀ ਕਿ ਲਿਹਾਜੀ ਤੌਰ ਤੇ ਬਣਾਇਆ, ਲਿਹਾਜੀ ਇਸ ਕਰਕੇ ਉਹ ਕਹਿੰਦੇ ਆ ਕਿ ਉਦੋਂ ਫੈਸਲਾ ਹੋਇਆ ਸੀ ਕਿ ਜਿਹੜੇ ਕਾਂਗਰਸ ਦੇ MLA ਇਹਨਾਂ ਚ ਵੋਟਾਂ ਪਵਾ ਲਓ ਜਿਹਦੇ ਨਾਲ ਜ਼ਿਆਦਾ ਬੰਦਿਆਂ ਨੂੰ ਬਣਾ ਦਿਓ। 78 ਚੋਂ 42 ਵੋਟਾਂ ਪਈਆਂ ਸੀ ਸੁਨੀਲ ਜਾਖੜ ਨੂੰ, ਉਹਨੂੰ ਇਸ ਕਰਕੇ ਨਾ ਬਣਾਇਆ ਕਿ ਦਿੱਲੀ ਚ ਇੱਕ ਬੈਠੀ ਬੀਬੀ ਨੇ ਜਾ ਕੇ ਸੋਨੀਆ ਗਾਂਧੀ ਨੂੰ ਕਹਿ ਦਿੱਤਾ ਕਿ ਸਿੱਖਾਂ ਦੀ ਬਹੁ ਗਿਣਤੀ ਹੈ ਤੇ ਹਿੰਦੂ ਨੂੰ ਨਹੀਂ ਬਣਾਉਣਾ, ਉਹ ਵੀ ਨਾਰਾਜ਼ ਹੋ ਕੇ ਪਾਸੇ ਬੈਠ ਗਿਆ। ਇਹਦੀਆਂ 42 ਸੀ, ਦੂਸਰੀਆਂ 18 ਵੋਟਾਂ ਸੀ ਸੁਖਜਿੰਦਰ ਸਿੰਘ ਰੰਧਾਵੇ ਦੀਆਂ, ਉਹਨੂੰ ਨਵਜੋਤ ਸਿੰਘ ਸਿੱਧੂ ਨੇ ਨੀ ਬਣਨ ਦਿੱਤਾ, ਉਹਨੇ ਆਖਿਆ ਜੇ ਨੂੰ ਬਣਾਉਣਾ ਤੇ ਮੈਂ ਘਰ ਬਹਿ ਜੂੰਗਾ। ਫਿਰ ਤੀਸਰਾ ਬੰਦਾ ਨਵਜੋਤ ਸਿੰਘ ਸਿੱਧੂ ਸੀ, ਉਹਦੇ ਨਾਂ ਤੇ ਦੂਜੇ ਨੀ ਸੀ ਮੰਨਦੇ, ਉਹਨੂੰ ਵੀ ਪਾਸੇ ਕਰਤਾ ਗਿਆ। ਫਿਰ ਕਹਿੰਦੇ ਸੀ ਚਲੋ ਲਿਆਓ ਕਿਸਨ ਤੇ ਬਣਾਉਣਾ, ਉਦੋਂ ਇਹਦਾ ਗੁਣਾ ਪੈ ਗਿਆ। ਉਹ ਕਹਿੰਦੇ ਉਦੋਂ ਲਿਹਾਜ ਦੇ ਵਿੱਚ ਇਹਨੂੰ ਮੁੱਖ ਮੰਤਰੀ ਦੀ ਕੁਰਸੀ ਮਿਲੀ ਸੀ, ਇਹਦਾ ਕੋਈ ਹੱਕ ਨੀ ਸੀ ਬਣਦਾ। ਦੂਸਰੇ ਪਾਸੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਦਾਅਵਾ ਕਰਦਾ ਕਿ ਮੈਂ ਬਾਦਲਾਂ ਨਾਲ ਇੰਨੀ ਟੱਕਰ ਲਈ, ਇਹ ਗੱਲ ਸੱਚੀ ਹੈ ਕਿ ਬਾਦਲਾਂ ਨਾਲ ਉਹਨੇ ਟੱਕਰ ਸ਼ੁਰੂ ਤੋਂ ਲਈ ਆ, ਪਰ ਉਸ ਟੱਕਰ ਦੇ ਵਿੱਚ ਜਿੱਦਾਂ ਦੇ ਰੁਝਾਨ ਆਏ ਸਾਹਮਣੇ ਪਹਿਲਾਂ ਤੇ ਜਦੋਂ ਜਿੱਤਿਆ 2012 ਚ ਤੇ ਉਹ ਵਿਧਾਨ ਸਭਾ ਚ ਗਿਆ ਤੇ ਵੱਡੇ ਬਾਦਲ ਸਾਹਿਬ ਉਦੋਂ ਮੁੱਖ ਮੰਤਰੀ ਸੀ, ਉਹਨਾਂ ਨੇ ਉੱਥੇ ਗਿਆ ਤੋਂ ਇਹਨੂੰ ਕਹਿ ਦਿੱਤਾ ਵਿਧਾਨ ਸਭਾ ਚ ਕਾਕਾ ਤੂੰ ਗਿੱਦੜਬਾਏ ਤੋਂ ਜਿੱਤਿਆ, ਮੈਂ ਮੁੱਖ ਮੰਤਰੀ ਗਿੱਦੜਬਾਏ ਦਾ ਬਣਿਆ ਸੀ, ਮੇਰਾ ਉਸ ਇਲਾਕੇ ਦਾ ਮੋਹ ਜ਼ਿਆਦਾ ਵਿਕਾਸ ਕਰੀ, ਜਿੰਨੇ ਪੈਸੇ ਤੈਨੂੰ ਚਾਹੀਦੇ ਹੋਏ ਮੇਰੇ ਕੋਲੋਂ ਬਲੈਂਕ ਚੈੱਕ ਲੈ ਜੀ ਤੇ ਤੂੰ ਉਹਦੀ ਚਾਪੇ ਰਕਮ ਭਰ ਲਈ ਜਿੰਨੇ ਕਰੋੜ ਚਾਹੀਦੇ। ਉਹ ਅਗਲੇ ਦਿਨ ਮੁੱਖ ਮੰਤਰੀ ਦਫ਼ਤਰ ਚਲਾ ਗਿਆ, ਬਾਪੂ ਜੀ ਲਿਆਓ ਮੈਨੂੰ ਉਹ ਚੈੱਕ ਦਿਓ ਮੈਂ ਉੱਥੇ ਰਕਮ ਆਪੇ ਭਰ ਲੂੰਗਾ, ਬਲੈਂਕ ਚੈੱਕ ਕਰ ਦਿਓ ਦਸਤਖਤ। ਤੇ ਬਾਦਲ ਨੇ ਹੱਸ ਕੇ ਚਾਹ ਦਾ ਕੱਪ ਪਿਆ ਕੇ ਤੋੜ ਦਿੱਤਾ, ਉਹ ਤੀਜੇ ਦਿਨ ਫਿਰ ਚਲਾ ਗਿਆ। ਜੇ ਬਾਦਲ ਜਾ ਕੇ ਸੰਗਤ ਦਰਸ਼ਨ ਕਰੇ ਤੇ ਜਾ ਕੇ ਆਖਿਆ ਕਰੇ ਬਾਪੂ ਜੀ ਦਿਓ ਚੈੱਕ ਬਲੈਂਕ ਚੈੱਕ, ਉਹਨੇ ਵੱਡੇ ਬਾਦਲ ਦਾ ਪਿੰਡਾਂ ਚ ਨਿਕਲਣਾ ਬੰਦ ਕਰਤਾ ਸੀ। ਜਦੋਂ ਉਹ ਮੁੜ ਕੇ ਟਰਾਂਸਪੋਰਟ

0: ਬਣਿਆ ਚਰਨਜੀਤ ਸਿੰਘ ਚੰਨੀ ਦੀ ਸਰਕਾਰ, ਸਾਰੇ ਪੰਜਾਬ ਦੀਆਂ ਬੱਸਾਂ ਛੱਡਤੀਆਂ ਤੇ ਬਾਦਲਾਂ ਦੀਆਂ ਬੱਸਾਂ ਅੱਧੀ ਅੱਧੀ ਰਾਤ ਜਾ ਕੇ ਵੀ ਰਾਹਾਂ ਚ ਰੋਕ ਕੇ ਤੇ ਚੈੱਕ ਕਰਦਾ ਹੁੰਦਾ ਸੀ ਤੇ ਉਹਨਾਂ ਤੇ ਜੁਰਮਾਨੇ ਲਾਉਂਦਾ ਸੀ। ਉਹ ਆਪਣੇ ਥਾਂ ਤੇ ਆਪਣਾ ਕਲੇਮ ਕਰੀ ਜਾਂਦਾ। ਇਹ ਦੋਵਾਂ ਦੇ ਆਪਸੀ ਕਲੇਮ ਦੇ ਉੱਤੇ ਝਗੜਾ ਜਿਹੜਾ ਵੱਧ ਗਿਆ। ਅਸੀਂ ਨਾ ਕਿਸੇ ਨੂੰ ਚੰਗਾ ਆਖੀਏ ਨਾ ਕਿਸੇ ਨੂੰ ਮਾੜਾ ਆਖੀਏ, ਗੱਲ ਇਹ ਹੈ ਕਿ ਜਿਹੜੇ ਹਾਲਾਤ ਵਿੱਚ ਫਸ ਗਏ ਨੇ, ਚੋਣਾਂ ਸਿਰ ਤੇ ਹੈ, ਪਾਰਟੀ ਆਪਣਾ ਨੁਕਸਾਨ ਬਹੁਤ ਕਰਾਊਗੀ, ਜਾਂ ਤਾਂ ਆਪਣਾ ਝਗੜਾ ਸਮੇਟ ਲੈਣ, ਨਹੀਂ ਤੇ ਅਗਲੇ 5 ਸਾਲ ਵੀ ਇਹ ਸੜਕਾਂ ਤੇ ਘੁੰਮਣਗੇ।
1: ਜੀ ਪਰ ਸਾਹਿਬ, ਹਾਈ ਕੋਰਟ ਕਹਿੰਦੀ ਹੈ ਕਿ ਕਿਰਪਾਨ ਧਾਰਮਿਕ ਚਿੰਨ੍ਹ ਜ਼ਰੂਰ ਹੈ, ਪਰ ਜਿਸ ਕਿਰਪਾਨ ਦੇ ਨਾਲ ਤੁਸੀਂ ਕਿਸੇ ਤੇ ਹਮਲਾ ਕਰ ਦਿੰਦੇ ਹੋ ਤੇ ਫਿਰ ਆਰਮਸ ਐਕਟ ਦੇ ਤਹਿਤ ਕੇਸ ਦਰਜ ਹੋਣਾ ਚਾਹੀਦਾ। ਪਹਿਲੀ ਵਾਰ ਅਦਾਲਤ ਨੇ ਗੱਲ ਕਹੀ ਹੈ ਤੇ ਕਿਉਂ ਕਹਿਣੀ ਪਈ ਹੈ ਤੇ ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ?
0: ਦੇਖੋ, ਅਸੀਂ ਤੇ ਇਸ ਫੈਸਲੇ ਉੱਤੇ ਕੋਈ ਕਿੰਤੂ ਪਰੰਤੂ ਨਾ ਹੀ ਕਰੀਏ ਤੇ ਚੰਗਾ, ਇੱਥੇ ਪਤਾ ਹੀ ਕੋਈ ਨਹੀਂ ਜਿਹਨੇ ਕਦੋਂ ਧਾਰਮਿਕ ਭਾਵਾਂ ਦਾ ਮੁੱਦਾ ਬਣਾ ਲੈਣਾ ਭਾਵਨਾਵਾਂ ਦਾ। ਤੁਹਾਡੇ ਕੈਨੇਡਾ ਚ ਕਿੰਨੀ ਵਾਰੀ ਇਹੋ ਜਿਹੀਆਂ ਲੜਾਈਆਂ ਹੋਈਆਂ? ਅੱਜ ਥੋੜੇ ਦਿਨ ਪਹਿਲਾਂ ਮੇਰੇ ਕੋਲ ਇਸੇ ਵੀਕਐਂਡ ਦੀ ਗੱਲ ਹੈ, ਕੈਨੇਡਾ ਦੇ ਇੱਕ ਧਰਮਸਥਾਨ ਚ ਮੀਟਿੰਗ ਚੱਲਦੀ ਚੱਲਦੀ ਚ ਇੱਕ ਜਣਾ ਉੱਠ ਕੇ ਦੂਜੇ ਦੇ ਗੱਲ ਪੈ ਗਿਆ, ਫਿਰ ਦੋ ਧੜੇ ਹੋ ਗਏ, ਧੋਤੋਂ ਪਾਈ, ਫਿਰ ਉਹਨੇ ਵਰਸ਼ਾ ਕੱਢ ਲਿਆ। ਕਿੰਨਿਆਂ ਥਾਵਾਂ ਦੇ ਉੱਤੇ ਕਿਰਪਾਨਾਂ ਚੱਲੀਆਂ ਜਿਹੜੇ ਕਿਰਪਾਨ ਨੂੰ ਇਹ ਧਾਰਮਿਕ ਚਿੰਨ੍ਹ ਕਹਿੰਦੇ ਆ, ਸਰਕਾਰ ਕਹਿੰਦੇ ਆ, ਉਸ ਕਿਰਪਾਨ ਦੀ ਵਰਤੋਂ ਨਾ ਕਹੋ। ਵਰਤੋਂ ਤੇ ਤਾਂ ਹੁੰਦੀ ਹੈ ਜੇ ਕਿਸੇ ਦੀ ਰੱਖਿਆ ਵਾਸਤੇ ਹੋਵੇ। ਹਮਲਾਵਰੀ ਵਾਸਤੇ ਦੁਰਵਰਤੋਂ ਕਿੰਨੀ ਵਾਰ ਕੀਤੀ ਗਈ ਹੈ, ਕਿੰਨੇ ਲੋਕਾਂ ਨੂੰ ਇਸ ਤਰ੍ਹਾਂ ਕਿਰਪਾਨਾਂ ਨਾਲ ਵੱਢਿਆ ਗਿਆ। ਮੇਰੇ ਕੋਲ ਦੋ ਮੌਕਿਆਂ ਦੀਆਂ ਇਹੋ ਜਿਹੀਆਂ ਵੀਡੀਓ ਪਈਆਂ, ਜਦੋਂ ਦਰਬਾਰ ਸਾਹਿਬ ਦੇ ਅੰਦਰ ਅਕਾਲੀ ਦਲ ਦੇ ਦੋ ਧੜੇ ਲੜੇ, ਆਪੋ ਚ ਲੜੇ। ਇੱਕ ਵਾਰੀ ਤੇ ਅਕਾਲ ਤਖ਼ਤ ਸਾਹਿਬ ਦੀਆਂ ਪੌੜੀਆਂ ਤੇ ਇੱਕ ਧੜਾ ਡਾਂਗਾ ਮਾਰਦਾ ਮਾਰਦਾ ਦੂਜੇ ਧੜੇ ਵਾਲਿਆਂ ਨੂੰ ਥੱਲੇ ਚੱਕ ਲਿਆ, ਦੂਜੇ ਧੜੇ ਵਾਲਿਆਂ ਨੇ ਮੁੜ ਕੇ ਕਿਰਪਾਨਾਂ ਕੱਢ ਲਈਆਂ, ਡਾਂਗਾ ਵਾਲਾ ਧੜਾ ਭੱਜ ਗਿਆ, ਮੁੜ ਕੇ ਡਾਂਗਾ ਵਾਲੇ ਧੜੇ ਦੇ ਅੱਗੇ ਕਿਰਪਾਨਾਂ ਲਿਆਂਦੀਆਂ। ਜੇ ਉੱਥੇ ਦਰਬਾਰ ਸਾਹਿਬ ਦੇ ਵਿੱਚ ਵੀ ਇੱਕ ਦੂਸਰੇ ਦੇ ਖਿਲਾਫ਼ ਕਿਰਪਾਨਾਂ ਦੀ ਵਰਤੋਂ ਮਾਰਨ ਵਾਸਤੇ ਕੀਤੀ ਜਾ ਸਕਦੀ ਹੈ ਤੇ ਉਦੋਂ ਧਾਰਮਿਕ ਚਿੰਨ੍ਹ ਨਹੀਂ। ਧਾਰਮਿਕ ਚਿੰਨ੍ਹ ਆ, ਗੁਰੂ ਸਾਹਿਬ ਨੇ ਇਹ ਹਥਿਆਰ ਦਿੱਤਾ ਸੀ ਸਵੈ ਰੱਖਿਆ ਵਾਸਤੇ। ਇੱਥੇ ਹੁਣ ਮਾਮਲਾ ਕੁਰੂਕਸ਼ੇਤਰ ਦਾ, ਉੱਥੇ ਇੱਕ ਝਗੜਾ ਹੋਇਆ, ਇੱਕ ਬੰਦੇ ਨੇ ਕਿਰਪਾਨ ਕੱਢੀ, ਉਸ ਕਿਰਪਾਨ ਦੇ ਨਾਲ ਕਿਸੇ ਤੇ ਹਮਲਾ ਕਰ ਦਿੱਤਾ। ਉਹ ਜਦੋਂ ਹਮਲਾ ਹੋਇਆ, ਦੂਸਰਾ ਜ਼ਖਮੀ ਹੋਇਆ, ਉਹ ਮਾਮਲਾ ਚਲਾ ਗਿਆ ਫਿਰ ਅਦਾਲਤ ਵਿੱਚ। ਅਦਾਲਤ ਨੇ ਉਹਦੇ ਤੋਂ ਆਰਮਸ ਐਕਟ ਜਿਹੜੀ ਦਫ਼ਾ ਸੀ ਉਹ ਇਸ ਕਰਕੇ ਹਟਾਤੀ ਕਿ ਸੰਵਿਧਾਨ ਦੇ ਵਿੱਚ ਲਿਖਿਆ ਕਿ ਕਿਰਪਾਨ ਜਿਹੜਾ ਉਹ ਸਿੱਖਾਂ ਦਾ ਧਾਰਮਿਕ ਚਿੰਨ੍ਹ, ਉਹ ਹੁਣ ਧਾਰਮਿਕ ਚਿੰਨ੍ਹ ਹੈ। ਉਹਨੂੰ ਹਾਈ ਕੋਰਟ ਚ ਕਿਸੇ ਨੇ ਜਾ ਕੇ ਚੈਲੰਜ ਕਰਤਾ ਕਿ ਧਾਰਮਿਕ ਚਿੰਨ੍ਹ ਨਾਲ ਕਿਸੇ ਤੇ ਹਮਲਾ ਨਹੀਂ ਕੀਤਾ ਜਾ ਸਕਦਾ, ਧਾਰਮਿਕ ਚਿੰਨ੍ਹ ਦੀ ਵਰਤੋਂ ਸਿਰਫ ਧਾਰਮਿਕ ਚਿੰਨ੍ਹ ਦੇ ਤੌਰ ਤੇ ਕੀਤੀ ਜਾ ਸਕਦੀ। ਕੱਲ ਹਾਈ ਕੋਰਟ ਨੇ ਇਹ ਆਰਡਰ ਕੀਤਾ ਕਿ ਧਾਰਮਿਕ ਚਿੰਨ੍ਹ ਦੀ ਵਰਤੋਂ ਧਾਰਮਿਕ ਚਿੰਨ੍ਹ ਦੇ ਤੌਰ ਤੇ ਕੀਤੀ ਜਾ ਸਕਦੀ ਹੈ ਜਦੋਂ ਕਿਰਪਾਨ ਧਾਰਮਿਕ ਚਿੰਨ੍ਹ ਦੇ ਬਜਾਏ ਹਮਲਾਵਰੀ ਦਾ ਹਥਿਆਰ ਬਣ ਗਏ। ਤੇ ਫਿਰ ਭਾਰਤ ਦੇ ਸੰਵਿਧਾਨ ਦੀ ਧਾਰਾ 25 ਦੇ ਵਿੱਚ, ਸੈਕਸ਼ਨ 25 ਦੇ ਵਿੱਚ ਜਿਹੜੀ ਇਹ ਛੋਟ ਮਿਲੀ ਆ ਕਿ ਸਿੱਖ ਆਪਣੇ ਧਾਰਮਿਕ ਚਿੰਨ੍ਹ ਦੇ ਤੌਰ ਤੇ ਕਿਰਪਾਨ ਪਹਿਨ ਸਕਦੇ, ਉਹ ਛੋਟ ਫਿਰ ਹਮਲਾਵਰੀ ਤੋਂ ਬਾਅਦ ਉਸ ਬੰਦੇ ਵਾਸਤੇ ਖਤਮ ਹੋ ਜਾਂਦੀ, ਸਿੱਖਾਂ ਵਾਸਤੇ ਨੀ, ਉਸ ਬੰਦੇ ਵਾਸਤੇ ਖਤਮ ਹੋ ਜਾਂਦੀ ਹੈ। ਉਦੋਂ ਉਹਦੀ ਕਿਰਪਾਨ ਧਾਰਮਿਕ ਚਿੰਨ੍ਹ ਨੇ, ਉਹਦੇ ਉੱਤੇ ਆਰਮਸ ਐਕਟ ਜਿਹੜਾ ਹਥਿਆਰਾਂ ਬਾਰੇ ਕਾਨੂੰਨ ਹੈ ਭਾਰਤ ਸਰਕਾਰ ਦਾ, ਉਹ ਲਾਗੂ ਹੋਵੇਗਾ, ਹੇਠਲੀ ਅਦਾਲਤ ਨੂੰ ਨਹੀਂ ਕੱਟ ਸਕਦੀ। ਤੇ ਹੁਣ ਮਾਮਲਾ ਕੱਲਾ ਇੱਥੋਂ ਦਾ ਨਹੀਂ, ਇਹੋ ਜਿਹੀਆਂ ਘਟਨਾਵਾਂ ਤੇ ਬੜੀ ਵਾਰ ਹੋਈਆਂ ਨੇ। ਇੱਥੇ ਇੱਕ ਵਾਰੀ ਇੱਕ ਧਾਰਮਿਕ ਸਥਾਨ ਤੇ ਦੋ ਜਣੇ ਆਪਸ ਵਿੱਚ ਲੜ ਪਏ ਕਿ ਇੱਕ ਘੋੜਾ ਸੀ ਉਹ ਆਖੇ ਮੈਂ ਲੈਣਾ, ਉਹ ਆਖੇ ਮੈਂ ਲੈਣਾ, ਦੋ ਘੋੜੇ ਸੀ, ਨਾਲ ਦਿਆਂ ਨੇ ਆਖਿਆ ਤੁਸੀਂ ਵੰਡ ਲਓ। ਉਹ ਦੋਵੇਂ ਜਣੇ ਉਸ ਨਾਲ ਦੋ ਘੋੜਿਆਂ ਚੋਂ ਇੱਕ ਖਾਸ ਘੋੜਾ ਲੈਣਾ ਚਾਹੁੰਦੇ ਸੀ, ਕਿਰਪਾਨਾਂ ਚੱਲੀਆਂ, ਕਿਸੇ ਦੂਸਰੇ ਨੂੰ ਵੱਢਤਾ, ਆਪ ਭੱਜ ਗਿਆ। ਅਗਲੇ ਦਿਨ ਜਾ ਕੇ ਉਹਨੂੰ ਉਹਦੇ ਘਰੋਂ ਫੜ ਕੇ ਲਿਆਂਦਾ, ਮੁਕਦਮਾ ਚਲਾਇਆ ਗਿਆ, ਅਜੇ ਵੀ ਉਹ ਜੇਲ੍ਹ ਵਿੱਚ ਹੈ। ਜਿਹੜੀ ਇਸ ਹੱਦ ਤੱਕ ਹਮਲਾਵਰੀ ਹੈ ਉਹਦੇ ਚ ਅਦਾਲਤ ਨੇ ਕੱਲ ਸਪਸ਼ਟ ਕਰ ਦਿੱਤਾ ਕਿ ਧਾਰਮਿਕ ਚਿੰਨ੍ਹ ਬਿਲਕੁਲ ਧਾਰਮਿਕ ਚਿੰਨ੍ਹ ਆ, ਉਹਦਾ ਸਤਿਕਾਰ ਕੀਤਾ ਜਾਣਾ ਚਾਹੀਦਾ, ਪਰ ਜਦੋਂ ਇਹਨੂੰ ਹਮਲਾ ਕਰਨ ਵਾਸਤੇ ਵਰਤਿਆ ਜਾਵੇ ਫਿਰ ਇਸ ਤੇ ਆਰਮਸ ਐਕਟ ਵੀ ਲਾਗੂ ਹੋਵੇਗਾ।

0: ਜੀ ਪਰ ਸਾਹਿਬ ਹਾਈ ਕੋਰਟ ਤੋਂ ਬਾਅਦ ਗੱਲ ਸੁਪਰੀਮ ਕੋਰਟ ਦੀ ਕਰਦੇ ਹਾਂ ਜਿੱਥੇ ਸੁਪਰੀਮ ਕੋਰਟ ਇਹ ਕਹਿੰਦੀ ਹੈ ਕਿ ਜੇਕਰ ਬੱਚੇ ਪ੍ਰਦਰਸ਼ਨ ਕਰਦੇ ਨੇ ਤਾਂ ਤਰੀਕੇ ਦੇ ਨਾਲ ਮਾਮਲਾ ਸਮਝਾ ਬੁਝਾ ਲਓ ਉਹਨਾਂ ਨੂੰ ਤਸ਼ੱਦਦ ਨਹੀਂ ਹੋਣਾ ਚਾਹੀਦਾ ਤੇ ਇੱਥੇ ਤੱਕ ਮਾਮਲਾ ਕਿੱਦਾਂ ਪਹੁੰਚ ਗਿਆ ਸੁਪਰੀਮ ਕੋਰਟ ਦੀ ਇਸ ਗੱਲ ਨੂੰ ਕਿਵੇਂ ਦੇਖਦੇ ਹੋ
1: ਸੁਪਰੀਮ ਕੋਰਟ ਦੇ ਮੁਖੀ ਜੱਜ ਦੇ ਇੱਕ ਟਿੱਪਣੀ ਤੋਂ ਮਾਮਲਾ ਤੇ ਉੱਥੇ ਇੱਕ ਵਕੀਲ ਦਾ ਵਕੀਲ ਦੀ ਡਿਗਰੀ ਦਾ ਤੇ ਉਹਦੇ ਉੱਤੇ ਫੈਸਲਾ ਦਿੰਦਿਆਂ ਦਿੰਦਿਆਂ ਜੱਜ ਸਾਹਿਬ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕਹਿ ਦਿੱਤਾ ਕਿ ਤਮਾਸ਼ਾ ਹੀ ਬਣ ਗਿਆ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹ ਅੱਜ ਕੱਲ੍ਹ ਕਾਕਰੋਚਾਂ ਵਾਂਗ ਵਿਹਾਰ ਕਰਦੇ ਤੇ ਕੋਈ ਯੂਟਿਊਬਰ ਬਣ ਜਾਂਦਾ ਉਹ ਜਿਹੜੀ ਉਹਦੀ ਟਿੱਪਣੀ ਸੀ ਉਹਦੇ ਉੱਤੇ ਰੌਲਾ ਪੈ ਗਿਆ ਸਾਰੇ ਦੇਸ਼ ਦੇ ਵਿੱਚ ਰੌਲਾ ਪੈਣ ਤੋਂ ਬਾਅਦ ਮੁਜ਼ਾਹਰੇ ਸ਼ੁਰੂ ਹੋ ਗਏ ਉਹ ਦੋ ਤਿੰਨ ਵਾਰ ਉਹਨੇ ਸਪੈਸ਼ੀਕਰਨ ਦਿੱਤਾ ਨਹੀਂ ਮੇਰਾ ਕਹਿਣ ਦਾ ਆਹ ਮਤਲਬ ਨਹੀਂ ਆਹ ਮਤਲਬ ਸੀ ਲੋਕਾਂ ਨੇ ਉਹਦਾ ਮਤਲਬ ਨਹੀਂ ਮੰਨਿਆ ਕਿਉਂਕਿ ਉਹਨੇ ਲਫ਼ਜ਼ ਗਲਤ ਵਰਤੇ ਚਰਚਾ ਤਾਂ ਇੱਥੋਂ ਤੱਕ ਵੀ ਹੋਈ ਕਿ ਜੇ ਕੱਲ ਨੂੰ ਕਿਸੇ ਵਿਆਹ ਸ਼ਾਦੀ ਤੇ ਕੋਈ ਬੱਚਾ ਮਿਲ ਗਿਆ ਉਹ ਨੌਕਰੀ ਦੀ ਭਾਲ ਚ ਹੋਇਆ ਅਜੇ ਤੱਕ ਬੇਰੁਜ਼ਗਾਰ ਹੋਇਆ ਤੇ ਇਹਨੇ ਜਾਣ ਪਛਾਣ ਵਾਲੇ ਪਰਿਵਾਰ ਦੇ ਬੱਚੇ ਨੂੰ ਪੁੱਛ ਲਿਆ ਬੇਟਾ ਅੱਜ ਕੱਲ ਕੀ ਕਰਦੇ ਹੋ ਤੇ ਉਹਨੇ ਅੱਗੋਂ ਕਹਿ ਤਾ ਮੈਂ ਕਾਕਰੋਚ ਲੱਗਾ ਤੇ ਫਿਰ ਭਾਰਤ ਦੇ ਮੁੱਖ ਜੱਜ ਸਾਹਿਬ ਦੀ ਹਾਲਤ ਕੀ ਹੋਊਗੀ ਹੁਣ ਸੋਚ ਕੇ ਬੋਲਣਾ ਚਾਹੀਦਾ ਸੋਚ ਕੇ ਨਹੀਂ ਬੋਲੇ ਉਹਦੇ ਤੋਂ ਬਾਅਦ ਕਾਕਰੋਚ ਜਨਤਾ ਪਾਰਟੀ ਬਣ ਗਈ ਇਹਨਾਂ ਨੇ ਜੱਡੇ ਵੱਡੇ ਮੁਜ਼ਾਹਰੇ ਦਿੱਲੀ ਚ ਕੀਤੇ ਉਹਨਾਂ ਮੁਜ਼ਾਹਰਿਆਂ ਤੋਂ ਬਾਅਦ ਜਿਹੜੇ ਨਰਿੰਦਰ ਮੋਦੀ ਸਾਹਿਬ ਕਹਿੰਦੇ ਸੀ ਮੇਰੀ ਸਰਕਾਰ ਕਦੇ ਝੁਕਦੀ ਨਹੀਂ ਮੈਂ ਝੁਕਦਾ ਨਹੀਂ ਛਪੰਜਿਆਂ ਚ ਸੀ ਨਾ ਉਹਨਾਂ ਨੂੰ ਝੁਕਣਾ ਪਿਆ ਆਪਣੇ ਸਿੱਖਿਆ ਮੰਤਰੀ ਨੂੰ ਕੱਢਣਾ ਪਿਆ ਔਰ ਜਦੋਂ ਪਾਰਲੀਮੈਂਟ ਚ ਉੱਤੇ ਬਹਿਸ ਹੋਈ ਤੇ ਨਾ ਪ੍ਰਧਾਨ ਮੰਤਰੀ ਤੇ ਨਾ ਗ੍ਰਹਿ ਮੰਤਰੀ ਦੋਵੇਂ ਉੱਥੇ ਹਾਜ਼ਰ ਨਹੀਂ ਹੋਏ ਇਹਦੀ ਵੀ ਨੁਕਤਾਚੀਨੀ ਹੋਈ ਕਿ ਹੁਣ ਤੁਸੀਂ ਆਉਂਦੇ ਕਿਉਂ ਨੀ ਸਾਹਮਣੇ ਇਹੋ ਜਿਹੀਆਂ ਸਥਿਤੀਆਂ ਕਿਉਂ ਪੈਦਾ ਹੋਈਆਂ ਇਹਦੇ ਦਰਮਿਆਨ ਜਦੋਂ ਮੁਜ਼ਾਹਰੇ ਚੱਲਦੇ ਸਨ ਅਜੇ ਸਿੱਖਿਆ ਮੰਤਰੀ ਹਟਾਇਆ ਨਹੀਂ ਸੀ ਉਸ ਨੂੰ ਖੁੱਲੀ ਛੋਟ ਦੇ ਦਿੱਤੀ ਗਈ ਘੁੱਟ ਘੁੱਟ ਕੇ ਭਜਾ ਦਿਓ ਪੁਲਿਸ ਨੇ ਅੰਨੇਵਾਹ ਤਸ਼ੱਦਦ ਕੀਤਾ ਅਥਰੂ ਗੈਸ ਤਾਂ ਅੱਗੇ ਵੀ ਚੱਲਦੀ ਹੈ ਪਾਣੀ ਦੀਆਂ ਵਿਛਾੜਾਂ ਵੀ ਚੱਲਦੀਆਂ ਨੇ ਵਾਟਰ ਕੈਨਨ ਚੱਲਦੇ ਆ ਉਹਦੇ ਤੋਂ ਅੱਗੇ ਵੱਧ ਕੇ ਮੁੰਡਿਆਂ ਦੇ ਨਾਲ ਕੁੜੀਆਂ ਨੂੰ ਵੀ ਜਿਵੇਂ ਕੁੱਟਿਆ ਗਿਆ ਔਰ ਕੁੱਟਣ ਲੱਗਿਆ ਬੇਸ਼ਰਮੀ ਨਾਲ ਕੁੱਟਿਆ ਗਿਆ ਉਦੋਂ ਅੱਗੇ ਵੱਧ ਕੇ ਇਹ ਗੱਲ ਨਿਕਲ ਆਈ ਕਿ ਪੈਰਟ ਗਨ ਚਲਾਈਆਂ ਗਈਆਂ ਕਿਉਂ ਪੈਰਟ ਗਨ ਕੋਈ 40-50 ਸਾਲ ਪਹਿਲਾਂ ਫੈਸਲਾ ਹੋਇਆ ਸੀ ਕਿ ਜਿੱਥੇ ਮਜਬੂਰੀ ਬਣ ਜਾਏ ਦੰਗਾ ਫਸਾਦ ਰੋਕਣ ਵਾਸਤੇ ਵਰਤੀ ਜਾ ਸਕਦੀ ਹੈ ਦੂਜੀਆਂ ਗੋਲੀਆਂ ਦੇ ਨੁਕਸਾਨ ਤੋਂ ਬਚਿਆ ਜਾਵੇ ਇਹ ਪੈਲਟ ਗਨ ਵੀ ਜਿਵੇਂ ਅੰਨੇਵਾਹ ਵਰਤੀ ਗਈ ਉਹਦਾ ਸ਼ਰ੍ਹਾ ਇੱਕ ਨੌਜਵਾਨ ਦੀ ਅੱਖ ਵਿੱਚ ਲੱਗਾ ਮੇਰਾ ਖਿਆਲ ਸਾਰੀ ਉਮਰ ਉਹਦੀ ਅੱਖ ਹੁਣ ਠੀਕ ਨਹੀਂ ਹੋ ਸਕਣੀ ਉਹ ਇੱਕੋ ਹੱਥ ਨਾਲ ਜ਼ਿੰਦਗੀ ਗੁਜ਼ਾਰੇਗਾ ਉਹਦੇ ਤੋਂ ਵੀ ਵੱਧ ਕੇ ਇੱਕ ਖਬਰ ਇਹ ਆਈ ਕਿ ਇੱਕ ਜਵਾਨ ਨੇ ਆਪਣੀ AK-47 ਰਾਈਫਲ ਚੋਂ ਦੋ ਫਾਇਰ ਕੀਤੇ AK-47 ਦੇ ਫਾਇਰ ਉੱਥੇ ਕਿਉਂ ਕੀਤੇ ਗਏ ਇਹ ਸਾਰੀਆਂ ਗੱਲਾਂ ਚ ਸਰਕਾਰ ਅਜੇ ਤੱਕ ਕੋਈ ਸਪੈਸ਼ੀਕਰਨ ਨਹੀਂ ਦੇ ਸਕੀ ਉਲਟਾ ਹੁਣ ਗੱਲਾਂ ਇਹ ਬਣਾਈਆਂ ਜਾ ਰਹੀਆਂ ਨੇ ਕਿ ਇਸ ਪ੍ਰਦਰਸ਼ਨ ਦੇ ਬਹਾਨੇ ਹਮਲਾ ਕਰਨ ਦੀ ਕੋਸ਼ਿਸ਼ ਸੀ ਆਹ ਸਾਜਿਸ਼ ਸੀ ਆਹ ਸਾਜਿਸ਼ ਸੀ ਉਹਨਾਂ ਸਾਰੀਆਂ ਗੱਲਾਂ ਨੂੰ ਅਜੇ ਪੂਰੀ ਮਾਨਤਾ ਨਹੀਂ ਮਿਲ ਰਹੀ ਅਦਾਲਤ ਵਿੱਚ ਕੱਲ ਜਦੋਂ ਕੇਸ ਗਿਆ ਤੇ ਅਦਾਲਤ ਨੇ ਫਿਰ ਇਹ ਆਖਿਆ ਕਿ ਬੱਚੇ ਨੇ ਇਹਨਾਂ ਤੋਂ ਕੋਈ ਗਲਤੀ ਵੀ ਹੋ ਸਕਦੀ ਹੈ ਜੋਸ਼ ਵਿੱਚ ਆ ਕੇ ਗੁੱਸੇ ਚ ਕੁਝ ਏਦਾਂ ਦਾ ਵੀ ਕਰ ਸਕਦੇ ਆ ਜਿਹੜਾ ਤੁਹਾਨੂੰ ਲੱਗੇ ਕਿ ਹੱਦਾਂ ਟੱਪ ਰਿਹਾ ਪਰ ਇਹਨਾਂ ਨੂੰ ਸਮਝਾਓ ਅੱਜ ਜਿਹੜਾ ਤਸ਼ੱਦਦ ਕੀਤਾ ਗਿਆ ਤਸ਼ੱਦਦ ਠੀਕ ਨਹੀਂ ਇਹਨੂੰ ਮਾਨਤਾ ਨਹੀਂ ਦਿੱਤੀ ਜਾ ਸਕਦੀ ਹੈਰਾਨੀ ਦੀ ਗੱਲ ਇਹ ਆ ਕਿ ਇਹ ਗੱਲ ਉਸ ਬੈਂਚ ਨੇ ਆਖੇ ਸੁਪਰੀਮ ਕੋਰਟ ਦੇ ਨੇ ਜਿਹਦੇ ਵਿੱਚ ਚੀਫ ਜਸਟਿਸ ਆਪ ਬੈਠੇ ਸੀ ਉਹ ਚੀਫ ਜਸਟਿਸ ਜਿਹਨੇ ਨੌਜਵਾਨਾਂ ਨੂੰ ਕਾਕਰੋਚ ਆਖਿਆ ਸੀ ਉਹਦਾ 3 ਦਿਨ ਪਹਿਲਾਂ ਚੀਫ ਜਸਟਿਸ ਦੀ ਇਸ ਮਾਮਲੇ ਤੇ ਥੋੜੀ ਜਿਹੀ ਹੋਰ ਵੀ ਹੇਠੀ ਹੋ ਚੁੱਕੀ ਆ ਉਹ ਇਸ ਕਰਕੇ ਇੱਕ ਸੈਮੀਨਾਰ ਚ ਵੀ ਬੈਠੇ ਸੀ ਤੇ ਇੱਕ ਬੜੇ ਸੀਨੀਅਰ ਜੱਜ ਸਾਹਿਬ ਹੋਰ ਬੈਠੇ ਸੀ ਉਹ ਸੀਨੀਅਰ ਜੱਜ ਨੇ ਆਖਿਆ ਕਿ ਜੱਜਾਂ ਦੀ ਨਿਯੁਕਤੀ ਇਹਨਾਂ ਦੀ ਅਪੁਆਇੰਟਮੈਂਟ ਦਾ ਮਾਮਲਾ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਕਿੱਦਾਂ ਅਪੁਆਇੰਟ ਕੀਤੇ ਜਾਂਦੇ ਆ ਤਾਂ ਕਿ ਇਹੋ ਜਿਹੇ ਜੱਜ ਨਾ ਭਰਤੀ ਹੋ ਜਾਣ ਇਹੋ ਜਿਹੇ ਬੰਦੇ ਜੱਜ ਨਾ ਬਣ ਜਾਣ ਜਿਹੜੇ ਆਮ ਜਨਤਾ ਨੂੰ ਕੀੜੇ ਮਕੌੜੇ ਸਮਝਦੇ ਉਹਨੇ ਲਫ਼ਜ਼ ਕਾਕਰੋਚ ਦਾ ਨਹੀਂ ਸੀ ਵਰਤਿਆ ਪਰ ਚੀਫ ਜਸਟਿਸ ਸਾਹਮਣੇ ਬੈਠਾ ਹੋਵੇ ਤੇ ਜਦੋਂ ਉਹਨੇ ਕਹਿ ਤਾ ਵੀ ਇਹੋ ਜਿਹੇ ਜੱਜ ਨਾ ਬਣ ਜਾਣ ਜਿਹੜੇ ਆਮ ਜਨਤਾ ਨੂੰ ਕੀੜੇ ਮਕੌੜੇ ਸਮਝਦੇ ਆ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਕਿ ਉਹ ਕਿਹਦੀ ਗੱਲ ਕਰ ਰਿਹਾ ਇਸ ਵੇਲੇ ਚੀਫ ਜਸਟਿਸ ਨੂੰ ਦਬਾਅ ਥੱਲੇ ਇਹੋ ਜਿਹੇ ਹਾਲਾਤ ਚ ਕੱਲ ਸੁਪਰੀਮ ਕੋਰਟ ਤੇ ਇਹਨੀਆਂ ਟਿੱਪਣੀਆਂ ਕੀਤੀਆਂ

0: ਜਿਹੜੇ ਪਰਿਵਾਰ ਲੋੜਵੰਦ ਨੇ ਤੇ ਲੈਣਾ ਚਾਹੁਣ ਉਹਨਾਂ ਨੂੰ ਦੁੱਧ ਦੇਣ ਵਾਲੀਆਂ ਗਾਵਾਂ ਜਿਹੜੀਆਂ ਨੇ ਉਹ ਗਾਂ ਦੇ ਕੇ ਦਾਨ ਦਿੱਤੀ ਜਾਵੇਗੀ। ਇਹ ਬੜੇ ਅਜੀਬ ਐਲਾਨ ਨੇ ਜਿਸ ਤਰ੍ਹਾਂ ਉਹਨੇ ਇਹ ਐਲਾਨ ਕੀਤੇ ਆ। ਇਹ ਐਲਾਨ ਵੇਖੋ ਵੇਖੀ ਦੂਸਰਿਆਂ ਨੇ ਵੀ ਕਰਨੇ। ਮੈਨੂੰ ਇਹ ਚੇਤਾ ਆਉਂਦਾ ਜਦੋਂ 1977 ਚ ਵੱਡੇ ਬਾਦਲ ਸਾਹਿਬ ਦੂਜੀ ਵਾਰੀ ਮੁੱਖ ਮੰਤਰੀ ਬਣੇ। ਪਹਿਲੀ ਵਾਰੀ ਤੇ 1970 ਚ ਬਣੇ ਸੀ ਤੇ ਸਾਲ ਕੁ ਮਸਾਂ ਕੱਢਿਆ ਸੀ, 77 ਚ ਦੂਜੀ ਵਾਰੀ ਬਣੇ ਤੇ ਇਹਨਾਂ ਨੇ ਉਦੋਂ ਪਹਿਲੀ ਵਾਰ ਇਹ ਆਖਿਆ ਸੀ ਕਿ ਕਿਸਾਨਾਂ ਦੇ ਖੇਤਾਂ ਚੋਂ ਮੀਟਰ ਲਾ ਦਿਓ, ਉੱਕਾ ਪੁੱਕਾ ਇਹਨਾਂ ਦਾ ਬਿੱਲ ਮਿਲ ਦਿਓ। ਜੇ 5 ਹਾਰਸ ਪਾਵਰ ਦੀ ਮੋਟਰ ਆ ਤੇ 535 ਰੁਪਏ ਮਹੀਨੇ ਦਾ ਬਿੱਲ ਮਿਲ ਦਿਓ। ਉਹ ਫਲੈਟ ਰੇਟਾਂ ਦਾ ਫਿਰ ਨਤੀਜਾ ਨਿਕਲਿਆ ਸੀ ਕਿ ਮੋਟਰਾਂ ਰਾਤ ਦਿਨ ਚੱਲਣ ਲੱਗ ਪਈਆਂ ਸੀ ਤੇ ਲੋਕੀ ਬੰਦ ਹੀ ਨਹੀਂ ਸੀ ਕਰਦੇ, ਪਾਣੀ ਥੜੇ ਜਾਣ ਲੱਗ ਪਿਆ। ਦੂਜੀ ਵਾਰੀ ਆਏ ਤੇ ਇਹਨਾਂ ਆਖਿਆ ਕਿ ਗਰੀਬਾਂ ਦੀਆਂ ਧੀਰਾਂ ਨੂੰ ਵਿਆਹ ਦੇ ਉੱਤੇ ਸ਼ਗਨ ਪਾਊਂਗਾ। ਕਈ ਚੀਜ਼ਾਂ ਹੌਲੀ ਹੌਲੀ ਪੰਚਾਇਤਾਂ ਨੂੰ ਵਰਤਣ ਲੈ ਕੇ ਦਿਆਂਗੇ। ਇੰਨੀ ਕਿਸਮ ਦੀਆਂ ਸਬਸਿਡੀਆਂ ਉਹ ਇਹਨਾਂ ਦੇਣੀਆਂ ਸ਼ੁਰੂ ਕਰਤੀਆਂ ਤੇ ਅਮਰਿੰਦਰ ਸਿੰਘ ਨੇ ਆ ਕੇ ਉਦੋਂ ਵੀ ਵਧਾ ਤੀਆਂ। ਉਹਦੇ ਬਾਅਦ ਹਰ ਕੋਈ ਸਰਕਾਰ ਵਧਾਉਂਦੀ ਰਹੀ ਤੇ ਸਾਡੇ ਮੁੱਖ ਮੰਤਰੀ ਅੱਜ ਵਾਲਾ ਜਿਹੜਾ ਵਾ ਪੰਜਾਬ ਦਾ ਉਹਨੇ ਵੀ ਵਧਾ ਤੀਆਂ। ਇਹਦੇ ਦਰਮਿਆਨ ਇੱਕ ਵਾਰੀ ਉੱਥੇ ਤਾਮਿਲਨਾਡੂ ਚ ਇੱਕ ਮੁੱਖ ਮੰਤਰੀ ਬਣਿਆ, ਉਹ ਵੀ ਫਿਲਮ ਸਟਾਰ ਸੀ, ਐਂਟੀ ਰਾਮਾ ਰਾਓ। ਉਹਨੇ ਆ ਕੇ ਕਹਿਤਾ ਸੀ ਮੈਂ 2 ਰੁਪਏ ਕਿਲੋ ਚੌਲ ਦਿਆਂਗਾ। ਸਾਰੇ ਹੈਰਾਨ ਕਿ ਅੱਧੇ ਤੋਂ ਵੀ ਘੱਟ ਰੇਟ ਤੇ ਦਊਗਾ ਕਿੱਦਾਂ। ਜਦੋਂ ਦੇਣ ਲੱਗ ਪਿਆ ਖਜ਼ਾਨੇ ਚ ਪੈਸੇ ਨਹੀਂ ਸੀ ਤੇ ਉਹਨੇ ਕੇਂਦਰ ਸਰਕਾਰ ਦੇ ਖਿਲਾਫ਼ ਮੋਰਚਾ ਲਾ ਤਾ, ਅਸੀਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਸਾਨੂੰ ਪੈਸੇ ਦਿਓ। ਇਹਦੇ ਤੋਂ ਬਾਅਦ ਫਿਰ ਤਾਮਿਲਨਾਡੂ ਚ ਇਹ ਗੱਲ ਚੱਲ ਪਈ ਕਿ ਬੀਬੀ ਜੈਲਲਿਤਾ ਆਈ ਤੇ ਉਹਨੇ ਆਖਿਆ ਮੈਂ ਲੋਕਾਂ ਨੂੰ ਸਾੜੀਆਂ ਲੈ ਕੇ ਦਊ, ਲੋਕਾਂ ਨੇ ਵੋਟਾਂ ਪਾਤੀਆਂ। ਉਹਦੇ ਬਾਅਦ ਕਰੁਣਾ ਨਿਧੀ ਆਇਆ, ਉਹਨੇ ਆਖਿਆ ਮੈਂ ਲੋਕਾਂ ਨੂੰ ਟੀਵੀ ਲੈ ਕੇ ਦਊ, ਲੋਕਾਂ ਨੇ ਵੋਟਾਂ ਪਾਤੀਆਂ। ਜਿਹੜਾ ਬਾਅਦ ਚ ਆਇਆ ਉਹਨੇ ਆਖਿਆ ਮੈਂ ਇੱਕ ਸਕੂਟਰ ਲੈ ਕੇ ਦਊ, ਲੋਕਾਂ ਨੇ ਵੋਟਾਂ ਪਾਤੀਆਂ। ਹਰ ਕੋਈ ਪਹਿਲੇ ਨਾਲ ਵੱਧ ਸਹੂਲਤਾਂ ਏਦਾਂ ਹੀ ਛੋਟਾਂ ਦੇਈ ਜਾਵੇ। ਹੁਣ ਵਾਲੇ ਭਗਵੰਤ ਮਾਨ ਤੱਕ ਸਾਰੇ ਦੇ ਸਾਰੇ ਛੋਟੇ ਦੇਈ ਜਾਂਦੇ ਨੇ। ਆਖਿਰ ਪੈਸਾ ਕਿਤੇ ਕਾਰੂ ਦਾ ਖਜ਼ਾਨਾ ਥੋੜਾ ਕਿੱਥੋਂ ਆਉਣਾ ਪੈਸਾ, ਉਹਦਾ ਕਰਕੇ ਰੌਲਾ ਪੈ ਰਿਹਾ। ਪਰ ਕੱਲ ਜੋ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਆਖ ਦਿੱਤਾ ਉਸ ਤੋਂ ਬਾਅਦ ਬਾਕੀ ਹੁਣ ਇਹ ਤੋਂ ਅੱਗੇ ਵਧਣਗੇ, ਪਿੱਛੇ ਨਹੀਂ ਘਸੇੜਨਾ।
1: ਜੀ ਬਿਲਕੁਲ, ਆਪਾਂ ਸਭ ਗੱਲ ਬੰਗਲਾਦੇਸ਼ ਦੀ ਕਰਦੇ ਹਾਂ। ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਬੰਗਲਾਦੇਸ਼ ਵਾਪਸ ਜਾਣ ਦਾ ਐਲਾਨ ਕਰਤਾ। ਕਹਿੰਦੀ ਮੈਂ ਦਸੰਬਰ ਚ ਜਾਣਾ, ਮੇਰੇ ਨਾਲ ਉੱਥੇ ਕੁਝ ਵੀ ਹੋ ਸਕਦਾ ਪਰ ਜਿਹਨੇ ਜੋ ਕਰਨਾ ਕਰ ਲਓ, ਮੈਨੂੰ ਨੀ ਪਰਵਾਹ। ਜੇ ਉਹ ਵਾਪਸ ਜਾਂਦੀ ਹੈ ਤੇ ਕਿਵੇਂ ਦੀ ਸਥਿਤੀ ਉੱਥੇ ਬਣ ਸਕਦੀ ਹੈ ਜੀ?
0: 2 ਸਾਲ ਤੋਂ ਵੱਧ ਹੋ ਗਏ ਭਾਰਤ ਵਿੱਚ ਕਿਸੇ ਟਿਕਾਣੇ ਦੇ ਉੱਤੇ ਬੜੀ ਸਖ਼ਤ ਸਿਕਿਉਰਿਟੀ ਚ ਰਹਿ ਰਹੀ ਹੈ। ਕੱਲ ਉਹਨੇ ਪਹਿਲੀ ਵਾਰ ਪ੍ਰੈਸ ਕਾਨਫਰੰਸ ਕੀਤੀ ਹੈ, ਪਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਪਹਿਲਾਂ ਗੱਲ ਸ਼ੁਰੂ ਕਰ ਦੇਣੀ ਉਹ ਰੋ ਪਈ। ਉਹਦੇ ਤੋਂ ਬਾਅਦ ਉਹਨੇ ਯਾਦ ਕੀਤਾ ਕਿ ਪਾਕਿਸਤਾਨ ਨੇ ਕਿੰਨਾ ਤਸ਼ੱਦਦ ਕੀਤਾ ਸੀ ਬੰਗਲਾਦੇਸ਼ ਦੇ ਲੋਕਾਂ ਤੇ, ਉਦੋਂ ਬੰਗਲਾਦੇਸ਼ ਨੀ ਇਹ ਈਸਟ ਪਾਕਿਸਤਾਨ ਹੁੰਦਾ। ਉਹਨੇ ਕਿਹਾ ਇੰਨਾ ਤਸ਼ੱਦਦ ਕੀਤਾ, ਉਹਦੇ ਖਿਲਾਫ ਲੜੇ, ਉਹ ਕਹਿੰਦੀ ਲੋਕਾਂ ਨੇ ਉਹਦੇ ਪਿਓ ਨੂੰ ਵੋਟਾਂ ਪਾਤੀਆਂ, ਉਹ ਪਾਕਿਸਤਾਨ ਸਾਂਝੇ ਦਾ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਸੀ, ਪਰ ਜਿਹੜਾ ਪੱਛਮੀ ਪਾਕਿਸਤਾਨ ਸੀ ਜਿੱਥੇ ਹੁਣ ਪਾਕਿਸਤਾਨ ਹੈ, ਇਹਨਾਂ ਨੇ ਫੜ ਕੇ ਉਹਨੂੰ ਜੇਲ੍ਹ ਚ ਸੁੱਟ ਦਿੱਤਾ ਤੇ ਈਸਟ ਪਾਕਿਸਤਾਨ ਚ ਤਸ਼ੱਦਦ ਕਰਨਾ ਸ਼ੁਰੂ ਕਰਤਾ। ਲੋਕਾਂ ਨੇ ਬਗਾਵਤ ਕੀਤੀ, ਅਖੀਰ ਜਿੱਤ ਗਏ ਤੇ ਬੰਗਲਾਦੇਸ਼ ਬਣ ਗਿਆ। ਉਹਦੇ ਪਿਓ ਨੂੰ ਛੱਡਿਆ ਗਿਆ, ਉਹਨੂੰ ਬੰਗ ਬੰਧੂ ਕਹਿੰਦੇ ਆ, ਬੰਗ ਬੰਧੂ ਦਾ ਮਤਲਬ ਤੇ ਉੱਥੋਂ ਦਾ ਬੰਗਲਾਦੇਸ਼ ਦਾ ਰਾਸ਼ਟਰਪਤਾ। ਉਹ ਕਹਿੰਦੀ ਮਸਾਂ 3 ਸਾਲ ਨਹੀਂ ਸੀ ਲੰਘੇ, ਉੱਥੇ ਉਹਦੇ ਉੱਤੇ ਹਮਲਾ ਹੋ ਗਿਆ ਤੇ 2 ਕੁੜੀਆਂ ਬਾਹਰ ਸੀ, ਇੱਕ ਸ਼ੇਖ ਹਸੀਨਾ ਤੇ ਇੱਕ ਦੀ ਭੈਣ ਹੋਰੇ ਵਿਦੇਸ਼ ਵਿੱਚ ਸੀ, ਗਏ ਬਚ ਗਈਆਂ, ਬਾਕੀ ਸਾਰਾ ਹੀ ਪਰਿਵਾਰ ਇਹਨਾਂ ਦਾ ਮਾਰਤਾ। ਉਹਨਾਂ ਦੇ ਕਤਲਾਂ ਤੋਂ ਬਾਅਦ ਜਿਹੜੀਆਂ ਸਰਕਾਰਾਂ ਆਉਂਦੀਆਂ ਰਹੀਆਂ ਉਹ ਸਾਰੀਆਂ ਨੇ ਵਿਰੋਧ ਦੀਆਂ ਸੀ। 7-8 ਸਾਲਾਂ ਬਾਅਦ ਹਾਲਾਤ ਬਦਲੇ, ਫਿਰ ਇਹ ਉਦੋਂ ਅਜੇ ਜਵਾਨ ਕੁੜੀ ਸੀ, ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣੀ, ਕਦੇ ਇਹ ਬਣ ਗਈ ਕਦੇ ਹਾਰ ਗਈ। ਮੁਕਾਬਲਾ ਇਹਦਾ ਇੱਕ ਫੌਜੀ ਜਰਨੈਲ ਦੀ ਪਤਨੀ ਨਾਲ ਹੁੰਦਾ ਸੀ, ਉਹ ਵੀ ਵਿੱਚੋਂ ਵਾਰੋਂ ਬਣ ਜਾਂਦੀ ਸੀ। ਇਹਦਾ ਰਾਜ ਆਵੇ ਤੇ ਉਹਨੂੰ ਜੇਲ੍ਹ ਚ ਘੱਲ ਦਿੰਦੇ ਸੀ, ਉਹਦਾ ਰਾਜ ਆਵੇ ਇਹਨੂੰ ਜੇਲ੍ਹ ਚ ਘੱਲ ਦਿੰਦੇ ਸੀ। ਹੌਲੀ ਹੌਲੀ ਪਾਕਿਸਤਾਨ ਪੱਖੀ ਲਾਬੀ ਮਜ਼ਬੂਤ ਹੁੰਦੀ ਗਈ। ਉਹਨਾਂ ਨੇ ਆ 2014 ਚ ਇਹਦੇ ਖਿਲਾਫ਼ ਮੁਜ਼ਾਹਰੇ ਕਰਵਾਏ। ਇਹ ਕਹਿੰਦੀ ਮੁਜ਼ਾਹਰੇ ਲੋਕਾਂ ਨੇ ਨੀ ਕੀਤੇ, ਪਾਕਿਸਤਾਨੀ ਫੋਰਸਾਂ ਨੇ ਕਰਵਾਏ।

0: ਆਏ ਆ ਉਦੋਂ ਇਹਨੂੰ ਭੱਜਣਾ ਪਿਆ। 3 ਮਿੰਟ ਜੇ ਲੇਟ ਹੋ ਜਾਂਦੀ, ਜਿਹੜੇ ਬਾਹਰ ਲੋਕ ਆ ਗਏ ਸੀ ਤੇ ਦਰਵਾਜ਼ਾ ਤੋੜਨ ਲੱਗ ਪਏ ਸੀ ਉਸ ਪ੍ਰਧਾਨ ਮੰਤਰੀ ਵਾਲੇ ਭਵਨ ਦਾ, ਉਹਦੇ ਤੋਂ 3 ਮਿੰਟ ਦੂਰ ਸੀ, ਭਾਸ਼ਣ ਕਰਦੀ ਪਈ ਸੀ ਰੇਡੀਓ ਟੀਵੀ ਤੇ ਲੋਕਾਂ ਵਾਸਤੇ ਸੰਦੇਸ਼ ਦਿੰਦੀ ਪਈ ਸੀ। ਬੋਲਦੇ ਵਿੱਚੋਂ ਛੱਡ ਕੇ ਜਾ ਕੇ ਹੈਲੀਕਾਪਟਰ ਤੇ ਬੈਠੀ, ਹੈਲੀਕਾਪਟਰ ਉੱਡ ਗਿਆ ਜਦ ਤੱਕ ਲੋਕ ਆਏ ਉਹਨੇ ਚਿਰ ਨਿਕਲ ਗਈ ਸੀ। ਉਹਨੇ ਕਹਿੰਦੀ ਮੈਂ ਜਾਣਾ ਦਸੰਬਰ ਚ ਉੱਥੇ, ਜੋ ਹੋਵੇਗੀ ਮੈਂ ਵੇਖਾਂਗੀ। ਉਹ ਕਹਿੰਦੀ ਉਦੋਂ ਤੇ ਕਹਿੰਦੇ ਅਸੀਂ ਅਮਨ ਕਾਨੂੰਨ ਕੰਟਰੋਲ ਚ ਨਹੀਂ, ਕਿਉਂਕਿ ਸਥਿਤੀਆਂ ਜਾਣ ਕੇ ਲੋਕ ਵਿਗਾੜ ਰਹੇ ਸੀ ਜਿਹੜੇ ਪਾਕਿਸਤਾਨ ਦੇ ਇਸ਼ਾਰੇ ਕਰਦੇ ਸੀ। ਹੁਣ ਉਹ ਕਹਿੰਦੀ 2 ਸਾਲਾਂ ਚ ਦੰਗੇ ਫਸਾਦ ਹੁਣ ਹਟ ਗਏ, ਇਹਨਾਂ 2 ਸਾਲਾਂ ਚ ਅੱਗੇ ਤੋਂ ਵੱਧ ਹੋਏ, ਕਿਉਂਕਿ ਇਹਦੇ ਪਿੱਛੇ ਉਹ ਫੋਰਸਾਂ ਨੇ ਜਿਹੜੀਆਂ ਬੰਗਲਾਦੇਸ਼ ਦਾ ਨੁਕਸਾਨ ਕਰਨਾ ਚਾਹੁੰਦੀਆਂ। ਇਸ ਕਰਕੇ ਉਹ ਕਹਿੰਦੀ ਮੈਂ ਚੱਲੀ ਗਿਆ, ਜਿਰ ਟੁੱਟਣਾ ਜੋ ਕਰਨਾ ਕਰ ਲੈਣ। ਹੁਣ ਵੇਖੋ ਦਸੰਬਰ ਵਿੱਚ ਕੀ ਹੁੰਦਾ, ਉਹਨੇ ਆਪਣਾ ਪ੍ਰੋਗਰਾਮ ਦੇ ਦਿੱਤਾ।
1: ਜੀ ਪਰ ਸਭ ਗੱਲ ਪਰਲ ਗਰੁੱਪ ਦੀ ਕਰਦੇ ਆ, ਜਿਨ੍ਹਾਂ ਨੇ ਬਥੇਰੇ ਘਰ ਠੱਗੇ ਨੇ, ਕਹਿੰਦੇ ਨੇ ਕਿ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਉਹਨਾਂ ਵਿੱਚ ਵੀ ਕਰੋੜਾਂ ਦਾ ਘਪਲਾ ਜਿਹੜਾ ਉਹ ਸਾਹਮਣੇ ਆਇਆ। ਕੀ ਹੈ ਜੀ ਸਾਰੀ ਖਬਰ?
0: ਉਹਨਾਂ ਨੇ ਲੋਕਾਂ ਤੋਂ ਠੱਗੀਆਂ ਮਾਰ ਮਾਰ ਕੇ, ਪਹਿਲਾਂ ਪਤਾ ਲੱਗਾ ਸੀ 30,000 ਕਰੋੜ, ਫਿਰ 40,000 ਕਰੋੜ, ਪਤਾ ਲੱਗਾ 1,00,000 ਕਰੋੜ ਰੁਪਏ ਤੋਂ ਵੱਧ ਦੀਆਂ ਠੱਗੀਆਂ ਮਾਰੀਆਂ। ਜਿਹੜਾ ਉਹਨਾਂ ਦਾ ਮਾਲਕ ਹੁੰਦਾ ਸੀ ਨਿਰਮਲ ਸਿੰਘ ਭੰਗੂ, ਉਹ ਕਾਗਜ਼ਾਂ ਵਿੱਚ ਅਰੈਸਟ ਸੀ ਪਰ ਅਸਲ ਵਿੱਚ ਕੋਈ ਗ੍ਰਿਫਤਾਰੀ ਨਹੀਂ। ਉੱਥੋਂ ਬਿਮਾਰੀ ਲਿਖਾ ਕੇ ਆਲੀਸ਼ਾਨ ਹਸਪਤਾਲ ਚ ਵੱਖਰੇ ਸੂਟ ਵਿੱਚ ਰਹਿੰਦਾ ਸੀ, ਜਿੱਥੇ ਉਹਦੇ ਕੋਲ ਕੋਈ ਜਾ ਨਾ ਸਕੇ। ਆਪਣਾ ਪੂਰਾ ਦਫ਼ਤਰ ਵੀ ਚਲਾਉਂਦਾ ਸੀ, ਪਰਿਵਾਰ ਵੀ ਉਹਦੇ ਕੋਲ ਆਉਂਦਾ ਸੀ, ਉੱਥੇ ਕੋਈ ਉਹਨੂੰ ਪੁੱਛਣ ਵਾਲਾ ਨਹੀਂ ਸੀ। ਐਸ ਦੀ ਜ਼ਿੰਦਗੀ ਜਿਉਂਦਾ ਰਿਹਾ, ਅਕਾਲੀ ਸਰਕਾਰ ਚ ਵੀ, ਕਾਂਗਰਸੀ ਸਰਕਾਰ ਚ ਸੀ, ਹੁਣ ਵਾਲੀ ਸਰਕਾਰ ਚ ਵੀ, ਹੁਣ ਤੋਂ ਰਿਹਾ ਨਹੀਂ। ਜਿਹਨਾਂ ਲੋਕਾਂ ਦਾ ਪੈਸਾ ਸੀ, ਸੁਪਰੀਮ ਕੋਰਟ ਤੱਕ ਦੇ ਹੁਕਮ, ਫਿਰ ਇੱਕ ਅਥਾਰਟੀ ਬਣ ਗਈ ਲੋਕਾਂ ਦਾ ਪੈਸਾ ਮੋੜਨਾ, ਉਹ ਪੈਸਾ ਮੋੜਨ ਵਾਸਤੇ ਪ੍ਰਬੰਧ ਕਰਨੇ ਸ਼ੁਰੂ ਕਰਤੇ, ਉਹਦੀਆਂ ਜਾਇਦਾਦਾਂ ਵੇਚ ਵੇਚ ਕੇ ਪੈਸਾ ਮੋੜਨਾ ਸੀ। ਉਹਦੇ ਪਰਿਵਾਰ ਨੇ ਤੇ ਗਰੁੱਪ ਨੇ ਹੌਲੀ ਹੌਲੀ ਜਾਇਦਾਦਾਂ ਚੋਰੀ ਆਸੇ ਪਾਸੇ ਕਰਕੇ ਵੇਚਣੀਆਂ ਸ਼ੁਰੂ ਕਰਤੀਆਂ। ਜਿਹਨਾਂ ਦੇ ਰਹਿ ਵੇਚੀਆਂ ਸੀ ਉਹ ਤਹਿਸੀਲਦਾਰ ਤੇ ਰਜਿਸਟਰ ਪਾਸੇ ਗਏ, ਕੋਈ ਜੇਲ੍ਹ ਵਿੱਚ ਨੇ। ਜਿਹਨਾਂ ਨੇ 1-2 ਕਰੋੜ ਰੁਪਏ ਲੈ ਕੇ ਇਹਨਾਂ ਦੀ 10-10 ਕਰੋੜ ਦੀ ਜਾਇਦਾਦ ਆਸੇ ਪਾਸੇ ਵਿਕਵਾਈ, ਉਹ ਵੀ ਮਾਮਲੇ ਸਾਹਮਣੇ ਆਏ। ਹੁਣ ਪਤਾ ਲੱਗਾ ਕਿ ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ, ਜਿਹਨੂੰ ਸੇਬੀ ਕਹਿੰਦੇ ਆ, ਜਿਹੜੀ ਇਹੋ ਜਿਹੀਆਂ ਚੀਜ਼ਾਂ ਰਿਕਾਰਡ ਰੱਖਦੀ ਹੈ, ਉਹਦੇ ਨਾਲ ਅਟੈਚ ਜਿਹੜੀ ਇਹਨਾਂ ਦੀ ਸਾਈਟ ਹੈ ਜਿਹਦੇ ਉੱਤੇ ਇਹਨਾਂ ਦੀਆਂ ਪ੍ਰਾਪਰਟੀਜ਼ ਦਾ ਵੇਰਵਾ, ਉਹ ਸਾਈਟ ਨਹੀਂ ਚੱਲ ਰਹੀ। ਸਮਝਿਆ ਜਾਂਦਾ ਕਿ ਉਹ ਸਾਈਟ ਜਾਣ ਬੁੱਝ ਕੇ ਬੰਦ ਕਰ ਦਿੱਤੀ ਗਈ ਹੈ, ਪੈਸਾ ਫਿਰ ਉੱਪਰ ਹੇਠਾਂ ਕੀਤਾ ਜਾ ਰਿਹਾ। ਕੱਲ ਦਾ ਇਸ ਗੱਲ ਤੇ ਰੌਲਾ ਪੈ ਰਿਹਾ ਕਿ ਉਹ ਸਾਈਟ ਕਿਉਂ ਬੰਦ ਹੋਈ ਆ, ਇਹਦੇ ਹੁਕਮ ਨਾਲ ਹੋਈ ਆ, ਕਾਫੀ ਰੌਲਾ। ਮੇਰਾ ਖਿਆਲ ਇਹ ਸਕੈਂਡਲਾਂ ਦੇ ਵਿੱਚੋਂ ਇੱਕ ਸਕੈਂਡਲ ਕੱਲ ਪਰਸੋਂ ਤੱਕ ਹੋਰ ਨਿਕਲ ਸਕਦਾ।
1: ਜੀ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਜੀ ਪੰਨੂ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜੀ ਤਫਸੀਲ ਦੇ ਵਿੱਚ ਸਾਰੇ ਮੁੱਦੇ ਜਿਹੜੇ ਨੇ ਸਾਡੇ ਸਰੋਤਿਆਂ ਨੂੰ ਸਮਝਾਏ ਨੇ, ਬਹੁਤ ਬਹੁਤ ਸ਼ੁਕਰੀਆ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ, ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪੌਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨੌਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ, ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ, ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40+ ਡਿਲੀਸ਼ੀਅਸ ਆਈਟਮਸ, ਨਾਟ 14 ਇਟਸ 40 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7 24 ਘੰਟੇ ਖੁੱਲ੍ਹੇ ਹੁੰਦੇ ਨੇ। ਇਹ ਸਭ ਤੋਂ ਖਾਸ ਗੱਲ ਹੈ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ। ਇਹਨਾਂ ਦਾ ਫੋਨ ਨੰਬਰ double

0: ਸੈਵਨ ਡਬਲ ਸੈਵਨ ਹੈ ਜੀ ਮਦਰ ਇੰਡੀਆ ਰੈਸਟੋਰੈਂਟ ਮਾਂ ਦੇ ਹੱਥਾਂ ਵਰਗਾ ਸਵਾਦ
1: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
2: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
2: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
2: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
3: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
2: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
5: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
5: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: 94.7 FM Radio Sursangam. Har hafte vee kante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 403-585-0910. Radio Sursangam.
2: Canada Sarkar Sarhadi Surakhya layi sakht kadam chuk rahi hai. ਡਰੱਗਜ਼ ਅਤੇ ਬੰਦੂਕਾਂ ਦੀ ਤਸਕਰੀ ਨੂੰ ਰੋਕਿਆ ਜਾ ਰਿਹਾ ਹੈ ਜਿਸ ਨਾਲ ਤੁਸੀਂ ਭਾਈਚਾਰੇ ਵਿੱਚ ਸੁਰੱਖਿਅਤ ਰਹੋ canada.ca/surakhit-canada ਤੇ ਹੋਰ ਜਾਣੋ ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
3: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ

0: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
1: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
3: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ, ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
0: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
3: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
0: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
0: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
0: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696, 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
0: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
3: ਦੂਜੀ ਲੋਕੇਸ਼ਨ 117-7771-80 ਐਵੀਨਿਊ,
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
0: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
3: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222।

ਰੇਡੀਓ ਸੁਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਵੀਰਵਾਰ ਅਗਸਤ ਮਹੀਨੇ ਦੀ 6 ਤਰੀਕ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਖਬਰਾਂ 'ਤੇ ਚਰਚਾ ਕਰਾਂਗੇ, ਮਾਰਕੀਟ ਦੀ ਗੱਲ ਕਰਾਂਗੇ, ਮੌਸਮ ਦੀ ਗੱਲ ਕਰਾਂਗੇ। 5 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਆਪ ਜੀ ਦੀ ਨਜ਼ਰ ਕੀਤਾ ਜਾਵੇਗਾ, ਸਵਲੀਨ ਕੌਰ ਜੱਸੜ ਉਹ ਪ੍ਰੋਗਰਾਮ ਪੇਸ਼ ਕਰਨਗੇ। ਰਾਤ 8 ਵਜੇ ਕੁਲਵਿੰਦਰ ਕੁੱਕੀ ਆਪਣੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਣਗੇ ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਨਾਲ ਗੱਲਬਾਤ ਕੀਤੀ ਜਾਵੇਗੀ ਜੀ। ਇਹ ਸਾਡੇ ਅੱਜ ਦੇ ਰੇਡੀਓ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ। ਗੱਲ ਮੌਸਮ ਦੀ ਕਰਦੇ ਹਾਂ ਜੀ। ਇਸ ਵਕਤ 17 ਜਾਂ 18 ਡਿਗਰੀ ਸੈਲਸੀਅਸ ਦੇ ਆਸ ਪਾਸ ਟੈਂਪਰੇਚਰ, ਬਦਲਵਾਈ, ਥੋੜ੍ਹਾ ਜਿਹਾ ਧੂੰਏ ਵਾਲਾ ਮਾਹੌਲ ਵੀ ਹੈ ਮੌਸਮ ਦੇ ਵਿੱਚ, ਅਸਮਾਨ ਦੇ ਵਿੱਚ। ਰਾਤ ਨੂੰ 9 ਡਿਗਰੀ ਸੈਲਸੀਅਸ, ਉਸ ਤੋਂ ਅਗਲੇ ਦਿਨ 27 ਅਤੇ 12, ਫਿਰ ਉਸ ਤੋਂ ਅਗਲੇ ਦਿਨ 26 ਅਤੇ 15, ਫਿਰ 23 ਅਤੇ 13 ਡਿਗਰੀ ਸੈਲਸੀਅਸ ਅਤੇ 21 ਅਤੇ 14 ਡਿਗਰੀ ਸੈਲਸੀਅਸ ਆਉਣ ਵਾਲੇ ਦਿਨਾਂ ਦੇ ਵਿੱਚ ਰਹਿਣ ਦੀ ਸੰਭਾਵਨਾ ਹੈ ਮੌਸਮ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਮਾਰਕੀਟ ਦੀਆਂ ਖਬਰਾਂ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੰਗਲੀ ਅੱਗਾਂ ਦੇ ਬਾਰੇ ਇੱਕ ਰਿਪੋਰਟ ਪੇਸ਼ ਕਰਾਂਗੇ ਅਤੇ ਉਹਦੇ ਤੋਂ ਬਾਅਦ ਕੈਨੇਡਾ ਅਤੇ ਅਮਰੀਕਾ ਦੀ ਗੱਲ ਕਰਾਂਗੇ, ਵਪਾਰਕ ਸਮਝੌਤੇ 'ਤੇ ਕੀ ਤਰੱਕੀ ਹੋ ਰਹੀ ਹੈ, ਕੀ ਗੱਲਬਾਤ ਅੱਗੇ ਵੱਧ ਰਹੀ ਹੈ ਜਾਂ ਨਹੀਂ, ਅਤੇ ਡੋਨਲਡ ਟਰੰਪ ਨੇ ਕਿਉਂ ਫਿਰ ਤਿੱਖੇ ਲਫ਼ਜ਼ ਜਿਹੜੇ ਨੇ ਉਹ ਵਰਤੇ ਨੇ ਕੈਨੇਡੀਅਨ ਆਗੂਆਂ ਲਈ, ਕਾਫ਼ੀ ਤਿੱਖੇ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆਪਣੀਆਂ ਪ੍ਰਾਇਓਰਟੀਜ਼ ਸੈੱਟ ਕਰਕੇ ਬੈਠੇ ਹੋਏ ਨੇ ਅਤੇ ਉਹਨਾਂ ਦਾ ਮੰਨਣਾ ਕਿ ਸਾਡਾ ਪਹਿਲਾ ਪ੍ਰਮੁੱਖ ਨੁਕਤਾ ਮੁੱਦਾ ਕੈਨੇਡੀਅਨ ਸੈਕਟਰਾਂ ਨੂੰ ਬਚਾਉਣਾ ਹੈ, ਪ੍ਰੋਟੈਕਟ ਕਰਨਾ ਹੈ। ਇਸ ਤੋਂ ਬਾਅਦ ਗੱਲ ਕਰਾਂਗੇ ਕਿ ਅਲਬਰਟਾ ਦੇ ਵਿੱਚ ਇਸ ਵੇਲੇ ਜੋ ਨਫ਼ਰਤੀ ਜੁਰਮ ਸੋਸ਼ਲ ਮੀਡੀਆ 'ਤੇ, ਜੋ ਹੇਟ ਨਫ਼ਰਤ ਰੇਸਿਜ਼ਮ ਸਾਹਮਣੇ ਆ ਰਿਹਾ, ਉਸ ਪ੍ਰਤੀ ਐਡਮਿੰਟਨ ਸ਼ਹਿਰ ਦੀ ਪੁਲਿਸ ਵੱਲੋਂ ਇੱਕ ਪੋਸਟ ਪਾਈ ਗਈ ਜਿਸ ਦੇ ਕਰਕੇ ਉਹਨਾਂ ਨੂੰ ਮਾੜੀਆਂ ਚੰਗੀਆਂ ਸੁਣਨੀਆਂ ਪਈਆਂ ਨੇ ਅਲਬਰਟਾ ਦੀ ਪ੍ਰੈਮੀਅਰ ਤੋਂ ਅਤੇ ਜਸਟਿਸ ਮਿਨਿਸਟਰ ਤੋਂ। ਅਲਬਰਟਾ ਦੀਆਂ ਹੋਰ ਖਬਰਾਂ ਦੇ ਵਿੱਚ ਅਲਬਰਟਾ ਦੇ ਇੱਕ ਛੋਟੇ ਜਿਹੇ ਕਸਬੇ ਦੇ ਵਿੱਚ ਵਾਈਟ ਸੁਪਰਮੇਸਿਸਟ ਰੰਗ ਭੇਦ ਦੀ ਨੀਤੀ ਤੋਂ ਪ੍ਰਭਾਵਿਤ ਇਹ ਗਰੁੱਪ ਜਿਹੜਾ ਹੈ ਉਹਨਾਂ ਦਾ ਇੱਕ ਇਕੱਠ ਹੋਇਆ ਅਤੇ ਇਸ ਇਕੱਠ ਵਿੱਚ ਜਿੰਨੇ ਲੋਕ ਇਕੱਠੇ ਹੋਏ ਉਸ ਨਾਲ ਬਹੁਤ ਸਾਰੇ ਲੋਕਾਂ ਨੂੰ ਹੈਰਾਨਗੀ ਹੈ। ਇਸ ਤੋਂ ਇਲਾਵਾ ਨਿਊਟ੍ਰੀਅਨ ਕੰਪਨੀ, ਜੋ ਕਿ ਫਰਟੀਲਾਈਜ਼ਰ ਕੰਪਨੀ ਹੈ ਕੈਨੇਡਾ ਦੀ, ਪੋਟਾਸ਼ ਵਗੈਰਾ ਪ੍ਰੋਡਿਊਸ ਕਰਦੀ ਹੈ, ਬਾਹਰ ਭੇਜਦੀ ਹੈ, ਉਹਨਾਂ ਨੇ ਦੂਸਰੇ ਕੁਆਟਰ ਦੇ ਵਿੱਚ ਅਪ੍ਰੈਲ, ਮਈ, ਜੂਨ ਦੇ ਵਿੱਚ $1.2 billion ਅਮਰੀਕਨ ਡਾਲਰ ਦਾ ਪ੍ਰੋਫਿਟ ਦਿਖਾਇਆ। ਵੈਸਟ ਜੈੱਟ ਦੀ ਫਲਾਈਟ ਅਟੈਂਡੈਂਟਸ ਨਾਲ ਜਿਹੜੀ ਸਟ੍ਰਾਈਕ ਰੁਕੀ ਹੈ, ਹੁੰਦੀ ਹੋ ਗਈ ਸੀ ਸਟ੍ਰਾਈਕ, ਰੁਕ ਗਈ ਜਿਹੜੀ, ਅਤੇ ਇੱਕ ਰਸਮੀ ਸਮਝੌਤਾ ਸਿਰੇ ਚੜ੍ਹਿਆ, ਉਹਦੇ ਵਿੱਚ ਕੀ ਫਲਾਈਟ ਅਟੈਂਡੈਂਟਸ ਲਈ ਬਿਹਤਰ ਹੋਇਆ ਉਹਦੇ ਬਾਰੇ ਡਿਟੇਲ ਨਿਕਲ ਕੇ ਸਾਹਮਣੇ ਆਈਆਂ ਨੇ, ਉਹ ਸਾਹਮਣੇ ਕਰਾਂਗੇ। ਟਰਾਂਸ ਮਾਊਂਟੇਨ ਪਾਈਪਲਾਈਨ, ਜਿਸ ਨੂੰ ਕੈਨੇਡਾ ਸਰਕਾਰ ਨੇ ਆਪਣੇ ਖਰਚੇ 'ਤੇ ਬਣਾ ਦਿੱਤਾ ਸੀ ਅਤੇ ਫਿਰ ਸਰਕਾਰ ਉਸ ਨੂੰ ਵੇਚਣਾ ਚਾਹੁੰਦੀ ਸੀ, ਪਰ ਇੱਕ ਸਰਵੇਖਣ ਹੋਇਆ

ਵਿੱਚ ਸਰਕਾਰ ਦੇ ਇਸ ਫੈਸਲੇ ਨੂੰ ਸਹੀ ਨਹੀਂ ਦੱਸ ਰਹੇ ਲੋਕ ਤੇ ਬਹੁਤੇ ਕੈਨੇਡੀਅਨ ਚਾਹੁੰਦੇ ਨੇ ਕਿ ਇਹ ਵੇਚੀ ਨਾ ਜਾਵੇ। ਹੋਰ ਖਬਰਾਂ ਹੈਗੀਆਂ ਨੇ ਜਿਹਦੇ ਵਿੱਚ ਕੈਲਗਰੀ ਤੇ ਐਡਮਿੰਟਨ ਦੇ ਦਰਮਿਆਨ ਮਿਲੀਅਨਸ ਦੇ ਨਸ਼ਿਆਂ ਦਾ ਕਾਰੋਬਾਰ ਦਾ ਇੱਕ ਪਰਦਾਫਾਸ਼ ਕੀਤਾ ਗਿਆ ਹੈ ਪੁਲਿਸ ਵੱਲੋਂ। ਵੱਡੀ ਮਾਤਰਾ ਦੇ ਵਿੱਚ ਹਥਿਆਰ, ਨਸ਼ੇ ਤੇ ਨਕਦੀਆਂ ਬਰਾਮਦ ਹੋਈਆਂ ਨੇ। ਇਹ ਸਾਰਾ ਕੁਛ ਤੇ ਜੇ ਸਮਾਂ ਹੋਇਆ ਤਾਂ ਸਾਡੇ ਕੋਲ ਖਬਰਾਂ ਹੋਰ ਵੀ ਹੈਗੀਆਂ ਨੇ, ਇਹ ਆਪ ਜੀ ਨਾਲ ਸਾਂਝੀਆਂ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ।

ਰੇਡੀਓ ਸਰਸੰਗਮ 94.7 ਐਫਐਮ ਤੇ ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਲੈਣ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਅਗਰ ਤੁਸੀਂ ਟਰੱਕ ਓਨਰ ਆਪਰੇਟਰ ਹੋ ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ ਸੋਨਿਕ ਇੰਸ਼ੋਰੈਂਸ ਹੋਰਾਂ ਦੇ ਮਾਨਸ ਪਹੁਜਾ ਦਾ ਫੋਨ ਨੰਬਰ ਹੈ 587-832-1208 Sonic Insurance YYC Home Care ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC Home Care ਦੇ ਵੀਰਪਾਲ ਕੌਰ ਢਾਠੋਰਾ ਨਾਲ ਸੰਪਰਕ ਕਰ ਲਓ ਉਹਨਾਂ ਦੀ ਕੰਪਨੀ YYC Home Care ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਲਈ ਵੀਰਪਾਲ ਕੌਰ ਨੂੰ 825-760-09-83 ਤੇ ਕਾਲ ਕਰ ਲਓ ਓਐਸਏ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰੇਜ ਏਰੀਆ ਵਿੱਚ ਖੁੱਲ੍ਹ ਗਿਆ ਓਐਸਏ ਸਮਾਈਲ ਮੈਡੀਕਲ ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ ਅਪੁਆਇੰਟਮੈਂਟ ਬਣਾਉਣ ਲਈ ਕੋਈ ਲੋੜ ਨਹੀਂ ਅਪੁਆਇੰਟਮੈਂਟ ਦੀ ਲੋੜ ਦੀ ਨਹੀਂ ਹੈ ਨਵੇਂ ਪੇਸ਼ੈਂਟ ਲੈ ਜਾ ਰਹੇ ਨੇ ਵਾਕ ਇਨ ਕਲੀਨਿਕ ਹੈ ਵੈਸੇ ਵੀ ਜਾ ਸਕਦੇ ਹੋ ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ ਅਤੇ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾਉਣ ਲਈ ਫੋਨ ਨੰਬਰ ਵੈਸੇ ਨੋਟ ਕਰ ਲਓ ਜੀ 587-687-4696 587-617-4696 ਓਐਸਏ ਸਮਾਈਲ ਮੈਡੀਕਲ ਸਨਰੇਜ ਏਰੀਆ ਦੇ ਵਿੱਚ ਹੈ ਹਫ਼ਤੇ ਦੇ 6 ਦਿਨ ਬਿਨਾਂ ਅਪਾਰਟਮੈਂਟ ਤੋਂ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਹੈ ਮਰਸੀਡੀਜ਼ ਦੀ ਇਹ ਕੰਟਰੀ ਹਿਲਸ 'ਤੇ ਹੈ ਅਤੇ ਕੰਟਰੀ ਹਿਲਸ ਮਰਸੀਡੀਜ਼ ਬੈਂਜ਼ 'ਤੇ ਵੱਡਾ ਸ਼ੋਰੂਮ ਹੈ ਅਤੇ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਤੁਸੀਂ ਕੰਟੈਕਟ ਬਣਾ ਸਕਦੇ ਹੋ ਜੀ 403-903-6757 403-903-6757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਪੰਜਾਬ ਇੰਸ਼ੋਰੈਂਸ ਤੋਂ ਅਗਰ ਤੁਸੀਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ ਲਾਈਫ ਇੰਸ਼ੋਰੈਂਸ ਸੁਪਰਵੀਜ਼ਾ ਇੰਸ਼ੋਰੈਂਸ ਮਾਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ 403-404-3500 ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ੇ ਵਿੱਚ ਸਥਿਤ ਆਫਿਸ 'ਤੇ ਵਿਜ਼ਿਟ ਵੀ ਕਰ ਸਕਦੇ ਹੋ ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀਸਕੇਪ ਲੈਂਡਿੰਗ ਵਿੱਚ ਸਥਿਤ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਹੈ ਅਤੇ ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ ਹੈ 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ ਫੋਨ ਨੰਬਰ ਹੈ ਜੀ 403-936-7777 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ OCI US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ ਟੌਪ ਕੁਆਲਿਟੀ ਅਤੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ ਬੇਬੀ ਫੋਟੋਜ਼ ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ ਪਿਕਸਲ ਫੋਟੋ ਸਟੂਡੀਓ ਫੋਨ 403-947-0060 ਆਹ ਹੁਣ ਖਬਰਾਂ ਵੱਲ ਰੁੱਖ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਜਿਹੜਾ ਮਾਰਕੀਟ ਦੀ ਗੱਲ ਕਰ ਲੈਂਦੇ ਹਾਂ ਇਸ ਵੇਲੇ ਕੱਚੇ ਤੇਲ ਦੀਆਂ ਕੀਮਤਾਂ ਕੱਲ੍ਹ ਨਾਲੋਂ ਥੋੜ੍ਹਾ ਜਿਹਾ ਉਭਾਰ ਹੈ ਅਤੇ ਇਸ ਵੇਲੇ WTI ਕਰੂਡ ਆਇਲ ਹੈ ਜਿਹੜਾ ਜੀ ਉਹ $77.78 ਪ੍ਰਤੀ ਬੈਰਲ ਦੇ ਲਾਗੇ ਟਰੇਡ ਹੋ ਰਿਹਾ ਜਿਹੜਾ ਬ੍ਰੈਂਟ ਕਰੂਡ ਹੈ ਜੀ ਉਹ $82.83 ਪ੍ਰਤੀ ਬੈਰਲ ਪਰ ਬੈਰਲ US ਦੇ ਲਾਗੇ ਟਰੇਡ ਹੋ ਰਿਹਾ ਜੀ ਜੇ ਕਰੰਸੀ ਦੀ ਗੱਲ ਕੀਤੀ ਜਾਵੇ ਤਾਂ ਇੱਕ ਅਮਰੀਕਨ ਦੇ ਤੁਹਾਨੂੰ ਮਿਲਣਗੇ ਜੀ $1.40 ਕੈਨੇਡੀਅਨ ਅਤੇ ਜੇ ਇੱਕ ਕੈਨੇਡੀਅਨ ਹੈ ਤੁਹਾਡੇ ਕੋਲ ਤਾਂ ਤੁਹਾਨੂੰ 71 ਸੈਂਟ ਅਮਰੀਕਨ ਡਾਲਰ ਦੇ ਮਿਲ ਜਾਣਗੇ ਇੱਕ ਦੇ ਬਦਲੇ ਇੱਕ ਅਮਰੀਕਨ ਦੇ ਤੁਹਾਨੂੰ 95 ਰੁਪਏ 28 ਪੈਸੇ ਇੰਡੀਆ ਦੇ ਮਿਲਣਗੇ ਅਤੇ ਇੱਕ ਕੈਨੇਡੀਅਨ ਦੇ ਮਿਲਣਗੇ $67.91 67 ਰੁਪੀਜ਼ 91 ਪੈਸੇ ਕੈਨੇਡੀਅਨ ਥੋੜ੍ਹਾ ਜਿਹਾ ਨਿਸਬਤਨ ਬਿਹਤਰ ਸਥਿਤੀ ਦੇ ਵਿੱਚ ਪਿਛਲੇ ਕਈ ਦਿਨਾਂ ਦੇ ਵਿੱਚ ਗੱਲ ਜਿਹੜਾ

ਜੰਗਲੀ ਅੱਗਾਂ ਦੀ ਕਰ ਲੈਂਦੇ ਹਾਂ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਵੇਲੇ ਜ਼ਿਆਦਾ ਚਰਚਾ ਹੈ। ਇੱਕ ਕ੍ਰੀਕ ਫਾਇਰ ਜੋ ਕਿ ਜਿਸ ਦੇ ਨਾਲ ਬਹੁਤ ਵੱਡਾ ਵੈਕੂਏਸ਼ਨ ਆਰਡਰ ਜਿਹੜਾ ਜਾਰੀ ਕਰਨਾ ਪਿਆ ਸੀ ਪ੍ਰੋਪਰਟੀਜ਼ ਲਈ। ਇਹ ਕਈ ਇਲਾਕੇ ਹੈਗੇ ਨੇ ਅਤੇ ਇਹਨਾਂ ਵਿੱਚ ਜ਼ਿਆਦਾ ਇੰਡੀਜਨਸ ਭਾਈਚਾਰੇ ਦੇ ਇਲਾਕੇ ਨੇ ਅਤੇ ਵੈਕੂਏਸ਼ਨ ਅਲਰਟ ਦਾ ਮਤਲਬ ਹੈ ਕਿ ਅਲਰਟ ਦਾ ਮਤਲਬ ਇਹ ਹੁੰਦਾ ਵੈਕੂਏਸ਼ਨ ਅਲਰਟ ਦਾ ਕਿ ਲੋਕਾਂ ਨੂੰ ਕਿਹਾ ਜਾਂਦਾ ਕਿ ਤਿਆਰੀ ਰੱਖੋ, ਪਤਾ ਨਹੀਂ ਕਿਹੜੇ ਵੇਲੇ ਬੋਰੀਆ ਬਿਸਤਰਾ ਬੰਨ੍ਹ ਕੇ ਇੱਥੋਂ ਨਿਕਲਣਾ ਪੈਣਾ। ਸੋ ਇਹ ਕਈ ਕ੍ਰੀਕਸ ਅਤੇ ਕਈ ਇਲਾਕੇ ਹੈਗੇ ਨੇ ਜਿਨ੍ਹਾਂ ਵਿੱਚ ਸ਼ੈਲਟਰ ਕੋਵ ਹੈ, ਸੀਕ੍ਰੇਟ ਪੁਆਇੰਟ ਹੈ, ਸਿਨਾਬਾਰ ਕ੍ਰੀਕ ਹੈ, ਸੈਂਟਰਲ ਓਕਨੈਗਨ ਵੈਲੀ ਦੇ ਵਿੱਚ ਇਹ ਸਾਰੇ ਏਰੀਆਜ਼ ਹੈਗੇ ਨੇ। ਇਸ ਤੋਂ ਇਲਾਵਾ ਮੈਟਰੋ ਵੈਨਕੂਵਰ ਦੇ ਵਿੱਚ ਇੱਕ ਜਗ੍ਹਾ 'ਤੇ ਕੱਲ੍ਹ ਵੈਨਸਡੇ ਆਫਟਰਨੂਨ ਜਿਹੜਾ ਸੀ ਬੁੱਧਵਾਰ ਬਾਅਦ ਦੁਪਹਿਰ ਇੱਕ ਜਗ੍ਹਾ 'ਤੇ ਅੱਗ ਲੱਗੀ। 1 ਕਿਲੋਮੀਟਰ ਸਾਊਥ ਈਸਟ ਜਿਹੜਾ ਹੈ ਸੈਸਮਟ ਲੇਕ ਦੇ ਪਾਸੇ ਵਾਈਟ ਪਾਈਨ ਬੀਚ 'ਤੇ, ਅਤੇ ਅਧਿਕਾਰੀਆਂ ਨੇ ਕਿਹਾ ਕਿ ਉਸਨੂੰ ਤਕਰੀਬਨ ਜਿਹੜਾ ਹੈ ਕੰਟਰੋਲ ਕਰ ਲਿਆ ਗਿਆ। ਏਅਰ ਕੁਆਲਿਟੀ ਵਾਰਨਿੰਗ ਦੱਖਣੀ ਬ੍ਰਿਟਿਸ਼ ਕੋਲੰਬੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਅਜੇ ਹੈ ਅਤੇ ਰਾਤ 10 ਵਜੇ ਤੱਕ ਪੈਸਿਫਿਕ ਟਾਈਮ ਦੇ ਮੁਤਾਬਕ ਬੀਸੀ ਫਾਇਰ ਵਾਈਲਡ ਫਾਇਰ ਸਰਵਿਸ ਨੇ ਕਿਹਾ ਸੀ ਕਿ ਹੌਟ ਅਤੇ ਡਰਾਈ ਕੰਡੀਸ਼ਨ ਜਿਹੜੀਆਂ ਨੇ ਉਹ ਨਾਲ ਐਕਟੀਵਿਟੀ, ਫਾਇਰ ਦੀ ਐਕਟੀਵਿਟੀ ਹੋਰ ਜ਼ਿਆਦਾ ਵੱਧ ਗਈ ਹੈ ਅਤੇ ਕਈ ਇਸ ਤਰ੍ਹਾਂ ਦੀਆਂ ਅੱਗਾਂ ਲੱਗਣ ਦੀਆਂ ਘਟਨਾਵਾਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਐਕਸਪੈਕਟ ਕਰ ਰਹੇ ਹਾਂ। ਜੇ ਮੌਸਮ ਨੇ ਨਾ ਪਲਟੀ ਮਾਰੀ ਤਾਂ ਸਾਨੂੰ ਹੋਰ ਕੰਮ ਕਰਨਾ ਪਵੇਗਾ। ਹੋਰ ਕਈ ਜਗ੍ਹਾ 'ਤੇ ਇਸੇ ਤਰ੍ਹਾਂ ਰਿਪੋਰਟਿੰਗ ਹੈ, ਪਰ ਇਹ ਮੇਜਰ ਵਾਇਲਡ ਫਾਇਰ ਜਿਹੜੀਆਂ ਹਨ ਕਲਿੰਟਨ ਇੱਕ ਏਰੀਆ ਹੈ ਉਹਦੇ ਲਾਗੇ ਵੀ ਇਹ ਜਿਹੜੀਆਂ ਰਿਪੋਰਟ ਕੀਤੀਆਂ ਜਾ ਰਹੀਆਂ ਨੇ। ਪੂਰੇ ਬੀਸੀ ਦੇ ਵਿੱਚ ਏਅਰ ਕੁਆਲਿਟੀ ਵਾਰਨਿੰਗ ਹੈ। ਖਾਸ ਤੌਰ 'ਤੇ ਜੇ ਗੱਲ ਕੀਤੀ ਜਾਵੇ ਵਰਨਨ, ਚਿਲੇਬੈਕ, ਕੈਮਲੂਪਸ ਵਗੈਰਾ, ਇੱਥੇ 9-10+ ਦੀ ਜਿਹੜੀ ਵੈਰੀ ਹਾਈ ਰਿਸਕ ਵਾਲੀ ਜਿਹੜੀ ਵਾਰਨਿੰਗ ਹੈ ਉੱਥੇ ਤੱਕ, ਜਾਂ ਹਾਈ ਰਿਸਕ ਵਾਲੀ ਜਿਹੜੀ ਹੈ ਉਹ ਦਿੱਤੀ ਗਈ ਹੈ। ਸੋ ਅੱਗ ਲੱਗਣ ਦੀ ਸਥਿਤੀ ਜਿਹੜੀ ਹੈ ਜੰਗਲੀ ਅੱਗਾਂ ਦੀ, ਇਹ ਦੁਨੀਆਂ ਦੇ ਬਹੁਤ ਸਾਰੇ ਮੁਲਕ ਜਿਹੜੇ ਨੇ ਜੀ ਜੂਝ ਰਹੇ ਨੇ ਇਸ ਦੇ ਨਾਲ। ਆਓ ਹੁਣ ਬਾਕੀ ਖਬਰਾਂ ਵੱਲ ਰੁੱਖ ਕਰਦੇ ਹਾਂ ਜੀ। ਡੋਨਲਡ ਟਰੰਪ ਆਪਣੇ ਉਸੇ ਅੰਦਾਜ਼ ਵਿੱਚ, ਪੁਰਾਣੇ ਅੰਦਾਜ਼ ਦੇ ਵਿੱਚ ਇੱਕ ਵਾਰ ਫੇਰ ਕੈਨੇਡੀਅਨ ਲੀਡਰਸ਼ਿਪ ਲਈ ਤੋਲਵੇਂ ਚੋਣਵੇਂ ਲਫ਼ਜ਼ ਵਰਤ ਰਹੇ ਨੇ, ਜਿਸ ਦੇ ਵਿੱਚ ਲਾਸ ਵੇਗਸ ਦੇ ਵਿੱਚ ਇੱਕ ਉਹਨਾਂ ਨੇ ਸਪੀਚ ਕੀਤੀ ਅਤੇ ਉਹ ਕਹਿੰਦੇ ਨੇ ਕਿ ਕੈਨੇਡਾ ਹੈਜ਼ ਨੈਸਟੀ ਲੀਡਰਸ਼ਿਪ। ਹੁਣ ਪੰਜਾਬੀ ਦਾ ਤਰਜਮਾ ਤੁਸੀਂ ਆਪ ਕਰ ਲਿਓ ਜੀ। US ਪ੍ਰੈਜੀਡੈਂਟ ਨੇ ਇਹ ਜਿਹੜਾ ਕੱਲ੍ਹ ਰਾਤੀ ਜਿਹੜਾ ਹਮਲਾ ਕੀਤਾ ਕੈਨੇਡਾ 'ਤੇ, ਅਤੇ ਕੰਟਰੀ ਨੂੰ ਅਤੇ ਇਹਨਾਂ ਦੀ ਲੀਡਰਸ਼ਿਪ ਨੂੰ ਨਾਸਟੀ ਕਿਹਾ ਉਹਨਾਂ ਨੇ, ਜਦਕਿ ਆਪਣੀ ਐਡਮਿਨਿਸਟ੍ਰੇਸ਼ਨ ਦੇ ਟੈਰਿਫ ਲਾਉਣ ਦੇ ਫੈਸਲੇ ਨੂੰ ਉਹਨਾਂ ਨੇ ਉਹਨਾਂ ਦੀ ਸਿਫਤ ਕੀਤੀ। ਉਹ ਕਹਿੰਦੇ ਆਈ ਲਵ ਟੈਰਿਫਸ ਬਿਕੋਜ਼ ਵੀ ਹੈਵ ਬੀਨ ਸਕਰੂਡ ਬਾਈ ਟੈਰਿਫਸ ਯੂਜ਼ਡ ਅਗੇਂਸਟ ਅਸ ਫੋਰ ਈਅਰਸ, ਕਿਉਂਕਿ ਉਹ ਕਹਿੰਦੇ ਕਿ ਮੈਂ ਬਹੁਤ ਪਿਆਰ ਕਰਦਾ ਇਹਨਾਂ ਨੂੰ, ਪਸੰਦ ਕਰਦਾ, ਕਿਉਂਕਿ ਸਾਨੂੰ ਸਾਡੇ ਅਗੇਂਸਟ ਕਈ ਸਾਲਾਂ ਤੋਂ ਟੈਰਿਫ ਲਾ ਕੇ ਸਾਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ ਚਾਈਨਾ ਦੁਆਰਾ, ਜਪਾਨ ਦੁਆਰਾ, ਸਾਊਥ ਕੋਰੀਆ ਦੁਆਰਾ, ਜਰਮਨੀ ਦੁਆਰਾ, ਬਾਈ ਐਵਰੀਬਡੀ, ਸਾਰਿਆਂ ਦੁਆਰਾ, ਐਂਡ ਬਾਈ ਕੈਨੇਡਾ। ਜਦੋਂ ਉਹਨਾਂ ਨੇ ਕਿਹਾ ਬਾਈ ਕੈਨੇਡਾ ਅਤੇ ਕਰਾਊਡ ਨੇ, ਉੱਥੇ ਮੌਜੂਦ ਲੋਕਾਂ ਨੇ ਖੂਬ ਤਾੜੀਆਂ ਮਾਰੀਆਂ ਅਤੇ ਚੀਕਾਂ ਮਾਰੀਆਂ। ਕੈਨੇਡਾ ਇਜ਼ ਨਾਸਟੀ, ਦੇ ਆਰ ਨਾਸਟੀ, ਜਿਹੜੇ ਹੁਣ ਉਸ ਅੰਦਾਜ਼ ਵਿੱਚ ਤਾਂ ਮੈਂ ਚਲੋ ਨਹੀਂ ਬੋਲਣਾ। ਸੋ ਕੈਨੇਡਾ ਨੂੰ ਨਾਸਟੀ ਕਿਹਾ, ਨਾਸਟੀ ਲੋਕ ਹੈ। ਆਈ ਲਵ ਦਾ ਪੀਪਲ ਬਟ ਦੇ ਆਰ ਨਾਸਟੀ, ਨਾਸਟੀ ਲੀਡਰਸ਼ਿਪ, ਇੰਨਾ ਕੁਛ ਡੋਨਲਡ ਟਰੰਪ ਨੇ ਬੋਲਿਆ। ਕਿਹੜੀ ਗੱਲ ਤੋਂ ਖਫਾ ਨੇ? ਇਸੇ ਗੱਲ ਤੋਂ ਹੀ ਕਿ ਚੁੱਪ ਕਰਕੇ ਮੇਰੀਆਂ ਸਾਰੀਆਂ ਮੰਨ ਕਿਉਂ ਨਹੀਂ ਲੈਂਦੇ? ਅਤੇ US ਪ੍ਰੈਜੀਡੈਂਟ ਨੇ ਐਡਜੈਕਟਿਵ ਜਿਹੜਾ ਹੈ ਵਰਤਿਆ ਘੱਟੋ ਘੱਟ 5 ਵਾਰੀ ਵਰਤਿਆ। ਅਤੇ ਜਦੋਂ ਟਰੰਪ ਦੇ ਕਮੈਂਟਸ ਜਿਹੜੇ ਸੀ ਉਹਨਾਂ ਦੇ ਬਾਰੇ ਮਾਰਕ ਕਾਰਨੀ ਨੂੰ ਇੱਕ ਈਵੈਂਟ 'ਤੇ ਅੱਜ ਪੁੱਛਿਆ ਗਿਆ ਤਾਂ ਉਹਨਾਂ ਨੇ ਸਿਚੁਏਸ਼ਨ ਨੂੰ ਕਿਹਾ ਕਿ ਇੱਕ ਬਹੁਤ ਔਖੀ ਗੱਲਬਾਤ ਜਿਹੜੀ ਹੈ ਉਹ ਚੱਲ ਰਹੀ ਹੈ। ਅਤੇ ਉਹ ਕਹਿੰਦੇ ਵੀ ਕੈਨ ਚੇਂਜ ਦ ਐਡਜੈਕਟਿਵ ਐਂਡ ਸੇ ਨਾਸਟੀ ਇਫ ਯੂ ਵਿਲ, ਕਾਰਨੀ ਐਡਿਡ। ਸੋ ਕਹਿੰਦੇ ਵੀ ਅਸੀਂ ਚੇਂਜ ਕਰ ਸਕਦੇ ਹਾਂ। ਕਾਰਨੀ ਨੇ ਗੱਲਬਾਤ ਕੀਤੀ ਕਹਿੰਦੇ ਪਿਛਲੇ ਹਫ਼ਤੇ ਫੋਨ 'ਤੇ, ਅਤੇ ਉਹ ਕਹਿੰਦੇ ਇਹ ਵੀ ਗੱਲ ਮੰਨੀ ਕਿ ਹੋਰ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ। ਟਰੰਪ ਦੇ ਬੁੱਧਵਾਰ ਰਾਤ ਦੇ ਕਮੈਂਟਸ ਜਿਹੜੇ ਨੇ ਕੈਨੇਡਾ 'ਤੇ ਉਹ ਜਿਹੜੇ ਸੀ ਉਹ ਕਾਰਨੀ ਨੇ ਇੱਕ ਉਸੇ ਹੀ ਦਿਨ, ਕੱਲ੍ਹ ਦਿਨੇ ਮਾਰਕ ਕਾਰਨੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਜਿਹੜੇ ਕੁਛ ਕਮੈਂਟ ਕੀਤੇ ਸੀ, ਲੱਗਦਾ ਹੈ ਕਿ ਉਹ ਉਸ ਦੇ ਜਵਾਬ ਵਿੱਚ ਤਾਂ ਨਹੀਂ ਪਰ ਉਹ ਤੋਂ ਬਾਅਦ 'ਚ ਜ਼ਰੂਰ ਆਏ ਨੇ। ਹੋਇਆ ਇਸ ਤਰ੍ਹਾਂ ਕਿ
ਟੋਰਾਂਟੋ ਦੇ ਵਿੱਚ ਇੱਕ ਹਾਊਸਿੰਗ ਦੀ ਨਿਊਜ਼ ਕਾਨਫਰੰਸ ਚੱਲ ਰਹੀ ਸੀ ਜਿੱਥੇ

ਮਾਰਕ ਕਾਰਨੀ ਦਾ ਟੈਲੀ ਪ੍ਰੋਪਟਰ ਬੰਦ ਹੋ ਗਿਆ ਅਤੇ ਮਾਰਕ ਕਾਰਨੀ ਘਬਰਾਏ ਨਹੀਂ। ਜਿਸ ਤਰ੍ਹਾਂ ਬੜਾ ਮਸ਼ਹੂਰ ਹੈ ਕਿ ਨਰਿੰਦਰ ਮੋਦੀ ਹੋਰਾਂ ਦਾ ਟੈਲੀ ਪ੍ਰੋਪਟਰ ਜਦੋਂ ਬੰਦ ਹੋ ਜਾਂਦਾ ਤਾਂ ਉਹ ਕਈ ਵਾਰੀ ਸਾਫ਼ ਪਤਾ ਲੱਗ ਜਾਂਦਾ। ਕਹਿੰਦੇ ਇੱਥੇ ਪਤਾ ਮਾਰਕ ਕਾਰਨੀ ਨੂੰ ਵੀ ਲੱਗ ਗਿਆ ਅਤੇ ਉਹਨਾਂ ਨੇ ਕਹਿੰਦੇ ਇਸ ਚੀਜ਼ ਨੂੰ ਐਕਸੈਪਟ ਕੀਤਾ ਅਤੇ ਕਿਹਾ ਆਈ ਵੁੱਡ ਲਾਈਕ ਟੂ ਇਨਫੋਰਮ ਯੂ ਦੈਟ ਦ ਟੈਲੀ ਪ੍ਰੋਪਟਰ ਹੈਜ਼ ਸੀਜ਼ ਟੂ ਫੰਕਸ਼ਨ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰਾ ਟੈਲੀ ਪ੍ਰੋਪਟਰ ਬੰਦ ਹੋ ਗਿਆ ਅਤੇ ਮੈਂ ਇਹਨੂੰ ਨਾ ਕਹਿੰਦੇ ਬਹੁਤ ਕੋਸ਼ਿਸ਼ ਲੀਡਰਾਂ ਦੇ ਵਾਂਗੂ ਕਈ ਲੀਡਰ ਦੁਨੀਆਂ 'ਚ ਕਹਿੰਦੇ ਨੇ ਇਹਨੂੰ ਮੈਂ ਕੋਨਸਪੀਰੇਸੀ ਨਹੀਂ ਕਹਾਂਗਾ, ਮੈਂ ਕੋਈ ਚਾਲ ਨਹੀਂ ਕਹਾਂਗਾ। ਸੋ ਬੇਸਿਕਲੀ ਕਮੈਂਟ ਜਿਹੜਾ ਹੈ ਟਰੰਪ ਦੇ ਉੱਤੇ ਸੀ ਇਹੋ, ਅਤੇ ਇੱਕ ਕਈ ਚੀਜ਼ਾਂ ਦੇ ਬਾਰੇ ਜਿਹੜੇ ਸੀ ਉਹਨਾਂ ਨੂੰ ਕਈ ਦਿਨਾਂ ਦੇ ਵਿੱਚ ਕਿਸੇ ਐਸਕਲੇਟਰ ਖਰਾਬ ਹੋ ਗਈ, ਟੈਲੀਪ੍ਰੋਮਪਟਰ ਖਰਾਬ ਹੋ ਗਿਆ ਜਾਂ ਸਾਊਂਡ ਇਸ਼ੂਜ਼ ਆਏ ਯੂਨਾਈਟਿਡ ਨੇਸ਼ਨ ਦੀ ਅਸੈਂਬਲੀ ਦੇ ਵਿੱਚ ਜਦੋਂ ਸਪੀਚ ਕਰ ਰਹੇ ਸੀ ਅਤੇ ਉਹਨਾਂ ਨੇ ਟ੍ਰਿਪਲ ਸਬੋਟਾਜ ਲਫ਼ਜ਼ ਵਰਤਿਆ ਸੀ ਅਤੇ ਉਹ ਕਹਿੰਦੇ ਸੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਸੋ ਲੱਗਦਾ ਹੈ ਕਿ ਇਸ ਤੋਂ ਬਾਅਦ ਇਹ ਮਾਰਕ ਕਾਰਨੀ ਨੇ ਜਿਹੜੇ ਹੁਣ ਪਤਾ ਨਹੀਂ ਕਿ ਉਹਨਾਂ ਦੇ ਕਰਕੇ ਕਿਹਾ ਗਿਆ ਜੇ ਪਰ ਮੰਨਿਆ ਘੱਟੋ ਘੱਟ ਇਸੇ ਤਰ੍ਹਾਂ ਜਾ ਰਿਹਾ ਕਿ ਰੈਫਰੈਂਸ ਉਸ ਚੀਜ਼ ਨੂੰ ਕਹਿੰਦੇ ਸੀ ਕਿ ਮੈਂ ਕਿਸੇ ਦੇ ਸਿਰ ਨਹੀਂ ਮੜਦਾ, ਇਹ ਵਾਕਿਆ ਟੈਲੀਪ੍ਰੋਮਪਟਰ ਖਰਾਬ ਹੋ ਸਕਦਾ। ਸੋ ਸੰਬੰਧ ਜਿਹੜੇ ਨੇ ਦੋਵਾਂ ਦੇਸ਼ਾਂ ਦੇ ਕਿਸੇ ਪਾਸੇ ਜਾ ਨਹੀਂ ਰਹੇ ਅਤੇ ਰੋਕੀ ਆ ਕਾਫ਼ੀ, ਅਤੇ ਦੋਵੇਂ ਦੇਸ਼ ਜਿਹੜੇ ਨੇ ਕੁਛ ਇਰੀਟੈਂਟਸ ਹੈਗੇ ਨੇ ਟ੍ਰੇਡ ਦੇ ਰਸਤੇ ਦੀਆਂ ਰੁਕਾਵਟਾਂ ਵਪਾਰ ਦੀਆਂ, ਉਹਨਾਂ ਨੂੰ ਅਗਸਤ 19 ਦੀ ਡੈਡਲਾਈਨ ਤੋਂ ਪਹਿਲਾਂ ਮੁਕਾਉਣ ਦੀ ਯਤਨ ਜ਼ਿਆਦਾ ਕੈਨੇਡਾ ਵਾਲੇ ਕਰ ਰਹੇ ਨੇ ਅਤੇ USA ਵਾਲੇ ਕਹਿੰਦੇ ਨੇ ਕਿ ਅਸੀਂ 50% ਟੈਰਿਫ ਜਿਹੜੇ ਨੇ ਉਹ ਲਾ ਦੇਣੇ ਨੇ, ਜੋ ਕਿ 5% ਕੈਨੇਡੀਅਨ ਐਕਸਪੋਰਟ ਹੈਗੀਆਂ ਨੇ ਜਿਹੜੀਆਂ ਉਹਨਾਂ 'ਤੇ 50% ਲੱਗਣਾ, ਜਿੰਨਾ ਕੋਈ ਵੱਡਾ ਇੰਪੈਕਟ ਪੈ ਸਕਦਾ। ਕੈਨੇਡਾ US ਟ੍ਰੇਡ ਮਿਨਿਸਟਰ ਡੋਮਿਨਿਕ ਲੀ ਬਲੈਂਕ ਅਤੇ ਚੀਫ ਟ੍ਰੇਡ ਨੈਗੋਸ਼ੀਏਟਰ ਜੇਨਿਸ ਛੇਰਟ ਜਿਹੜੇ ਨੇ ਵਾਸ਼ਿੰਗਟਨ 'ਚ ਪਹੁੰਚੇ ਹੋਏ ਨੇ, ਉਹਨਾਂ ਦੀਆਂ ਮੀਟਿੰਗਾਂ 'ਚ USA ਦੇ ਵਿੱਚ ਬਹੁਤ ਸਾਰੇ ਲੋਕਾਂ ਨਾਲ ਨੇ, ਅਤੇ ਉਹ US ਟ੍ਰੇਡ ਰਿਪ੍ਰਜੈਂਟੇਟਿਵ ਜੇਮਿਸਨ ਗਰੀਅਰ ਨੂੰ ਵੀ ਮਿਲਣਗੇ ਉਹਨਾਂ ਦੇ ਆਫਿਸ ਦੇ ਵਿੱਚ, ਅੱਜ ਮਿਲ ਰਹੇ ਨੇ। ਸੋ ਇਸ ਤੋਂ ਪਹਿਲਾਂ ਉਹ ਕਈ ਲੋਕਾਂ ਨੂੰ ਮਿਲ ਚੁੱਕੇ ਨੇ ਨੈਸ਼ਨਲ ਐਸੋਸੀਏਸ਼ਨ ਆਫ ਮੈਨੂਫੈਕਚਰਰਸ ਦੇ ਨਾਲ, ਅਤੇ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਇਹਨਾਂ ਦੇ ਬਾਰੇ ਉਹ ਕੁਛ ਨਾ ਕੁਛ ਆਊਟ ਕੋਈ ਦੇ ਨਹੀਂ ਰਹੇ, ਰਿਪੋਰਟ ਨਹੀਂ ਦੇ ਰਹੇ ਕਿ, ਪਰ ਸਿਰਫ ਇੰਨਾ ਦੱਸਿਆ ਜਾ ਰਿਹਾ ਕਿ ਫਲਾਣੇ ਨਾਲ ਗੱਲ ਕਰ ਰਹੇ ਹਾਂ, ਫਲਾਣ ਨਾਲ ਗੱਲ ਕਰ ਰਹੇ ਹਾਂ। ਲੇਕਿਨ ਡੋਨਲਡ ਟਰੰਪ ਦੇ ਜਿਸ ਤਰ੍ਹਾਂ ਦੇ ਕੱਲ੍ਹ ਤਿੱਖੇ ਹਮਲੇ ਕੱਲ੍ਹ ਦੇ ਸਾਹਮਣੇ ਆਏ ਨੇ, ਇਹਨਾਂ ਨਾਲ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਹੋ ਰਿਹਾ। ਅਤੇ ਜਦੋਂ ਕਿ ਕੈਨੇਡਾ ਦਾ ਕੋਈ ਸਮਝੌਤਾ 50% ਜਿਹੜੇ ਨਵੇਂ ਅਗਸਤ 19 ਨੂੰ ਲੱਗਣੇ ਨੇ ਉਹਨਾਂ ਤੋਂ ਪਹਿਲਾਂ ਕੋਈ ਹੋ ਜਾਵੇਗਾ, ਅਤੇ ਉਹਨਾਂ ਉਹ ਇਸ ਦੇ ਬਾਰੇ ਓਟਵਾ ਦੀ ਨੈਗੋਸ਼ੀਏਟਿੰਗ ਟੀਮ ਜਿਹੜੀ ਐਡਵੋਕੇਟ 'ਤੇ ਭਾਵੇਂ ਕਰ ਰਹੀ ਹੈ, ਅਤੇ ਪਰ ਫਿਰ ਵੀ ਇਹਦੇ ਬਾਰੇ ਕੁਛ ਵੀ ਕਹਿਣਾ ਅਜੇ ਬਹੁਤ ਜਲਦਬਾਜ਼ੀ ਹੋਵੇਗੀ। ਅਤੇ ਡੋਨਲਡ ਟਰੰਪ ਦੇ ਤੇਵਰ ਦੇਖਦੇ ਹੋਏ ਅਤੇ ਉੱਥੇ ਲੋਕਾਂ ਦਾ ਰਿਸਪੋਂਸ ਦੇਖਦੇ ਹੋਏ ਜਿਹੜਾ ਹੈ ਜੀ, ਇਸ ਚੀਜ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਗਸਤ 19 ਵਾਲੀ ਡੈਡਲਾਈਨ ਤੋਂ ਪਹਿਲਾਂ ਕੋਈ ਗੱਲ ਕਿਸੇ ਪਾਸੇ ਨਾ ਲੱਗੇ। ਹੈਰਾਨੀ ਨਹੀਂ ਹੋਣੀ ਚਾਹੀਦੀ ਜਿਸ ਤਰ੍ਹਾਂ ਹੋ ਜਾਂਦਾ। ਇੱਧਰ ਪ੍ਰਾਈਮ ਮਿਨਿਸਟਰ ਗੱਲਬਾਤ ਇੱਕ ਪਾਸੇ ਉਹਨਾਂ ਦੀ ਟੀਮ ਕਰ ਰਹੀ ਹੈ, ਲੇਕਿਨ ਕੀ ਕੈਨੇਡਾ ਦੇ ਹਿੱਤ ਜਿਹੜੇ ਨੇ ਉਹਨਾਂ ਨੂੰ ਪ੍ਰੋਟੈਕਟ ਕਿੰਨਾ ਕੁ ਕੀਤਾ ਜਾ ਰਿਹਾ ਇਹਦੇ ਬਾਰੇ ਉਹ ਕਹਿੰਦੇ ਨੇ। ਡੇਅਰੀ ਸੈਕਟਰ ਦੀ ਉਹ ਗੱਲ ਕਰ ਰਹੇ ਸੀ ਅਤੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਓਟਵਾ ਜਿਹੜਾ ਹੈ ਪਾਵ ਸਰਕਾਰ ਜਿਹੜੀ ਹੈ ਉਹ ਸਪਲਾਈ ਮੈਨੇਜਮੈਂਟ ਸਿਸਟਮ ਨੂੰ ਲੋਇਲ ਉਸਨੂੰ ਵਫ਼ਾਦਾਰ ਰਹਿਣਾ ਚਾਹੁੰਦੀ ਹੈ ਡੇਅਰੀ ਸੈਕਟਰ ਨੂੰ ਪ੍ਰੋਟੈਕਟ ਕਰਕੇ। ਸੋ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਇਹ ਜਿਹੜੇ ਬਿਆਨ ਨੇ ਅਤੇ ਇਸ ਨੂੰ ਸਪਲਾਈ ਮੈਨੇਜਮੈਂਟ ਨੂੰ ਜਿਹੜਾ ਹੈ USA ਵਾਲੇ ਇੱਕ ਬਹੁਤ ਵੱਡੀ ਰੁਕਾਵਟ ਦੱਸ ਰਹੇ ਨੇ ਵਪਾਰਕ ਗੱਲਬਾਤ ਦੇ ਵਿੱਚ, ਅਤੇ ਪ੍ਰੈਜੀਡੈਂਟ ਟਰੰਪ ਨੇ ਵਾਰ ਵਾਰ ਇਹਦੇ ਬਾਰੇ ਜਿਹੜੀ ਕੰਪਲੇਂਟ ਕੀਤੀ ਹੈ ਕਿ USA ਦੇ ਡੇਅਰੀ ਫਾਰਮਰ ਨੂੰ ਕੈਨੇਡਾ ਦੀ ਮਾਰਕੀਟ ਤੱਕ ਐਕਸੈਸ ਨਹੀਂ ਹੈ, ਅਤੇ ਮਾਰਕ ਕਾਰਨੀ ਕਹਿ ਰਹੇ ਨੇ ਕਿ ਅਸੀਂ ਆਪਣੇ ਫਾਰਮਰ ਪ੍ਰੋਟੈਕਟ ਕਰਨੇ ਨੇ, ਤੁਸੀਂ ਇਸ ਚੀਜ਼ 'ਤੇ ਗੱਲ ਨਾ ਕਰੋ। ਔਰ ਕਿਊਬਿਕ ਦੇ ਵਿੱਚ ਇੱਕ ਜਗ੍ਹਾ 'ਤੇ ਬੋਲਦੇ ਹੋਏ, ਐਲੂਮੀਨੀਅਮ ਫੈਸਿਲਿਟੀ ਹੈ ਐਲੂਮੀਨੀਅਮ ਦੀ ਇੱਕ ਫੈਕਟਰੀ ਦੇ ਵਿੱਚ ਜਿਹੜਾ ਹੈ ਉੱਥੇ ਬੋਲਦੇ ਹੋਏ ਜਿਹੜੇ ਰਿਪੋਰਟਰਾਂ ਤੋਂ ਸਵਾਲ ਜਵਾਬ ਉਹਨਾਂ ਨੇ ਲਏ, ਅਤੇ ਨਾਲ ਜਿਹੜੀਆਂ ਕਾਰਨੀ ਦੇ ਰਿਮਾਰਕਸ ਜਿਹੜੇ ਨੇ ਉਹ ਕੀ ਇਸ ਟ੍ਰੇਡ ਇਰੀਟੈਂਟਸ ਦੇ ਜਿਹੜਾ ਖਾਸ ਤੌਰ 'ਤੇ ਜਿਹਨੂੰ ਬਹੁਤ ਜ਼ਿਆਦਾ ਔਖੇ ਨੇ ਜਿਸ ਗੱਲ ਤੋਂ ਡੋਨਲਡ ਟਰੰਪ ਕਿ ਸਾਡੇ ਫਾਰਮਰਸ ਦੀਆਂ ਜਿਹੜੀਆਂ ਚੀਜ਼ਾਂ ਨੇ ਡੇਅਰੀ ਪ੍ਰੋਡਕਟ ਜਾਂ ਕੁਛ ਹੋਰ ਜਿਹੜੀਆਂ ਹੈਗੀਆਂ ਨੇ ਉਹਨਾਂ ਦੀ ਕੈਨੇਡਾ ਦੀ ਮਾਰਕੀਟ ਤੱਕ ਪਹੁੰਚ ਹੋਣੀ ਚਾਹੀਦੀ, ਅਤੇ ਕੈਨੇਡਾ ਵਾਲੇ ਕਹਿੰਦੇ ਨੇ ਕਿ ਅਸੀਂ ਆਪਣੀ ਮਾਰਕੀਟ ਪ੍ਰੋਟੈਕਟ ਕਰਨੀ ਹੈ, ਅਸੀਂ ਆਪਣੇ ਡੇਅਰੀ ਫਾਰਮਰਸ ਨੂੰ ਮਾਰਕੀਟ ਨੂੰ ਪ੍ਰੋਟੈਕਟ ਕਰਨਾ ਹੈ, ਇਹ ਬਹੁਤ ਵੱਡਾ ਇਸ਼ੂ ਹੈ। ਸੋ ਲੱਗਦਾ ਹੈ ਕਿ ਇਸ ਮਾਮਲੇ 'ਤੇ ਅਜੇ ਸਿੰਘ ਫਸੇ ਰਹਿਣਗੇ ਜੀ। ਇੱਕ ਵਪਾਰਕ ਸਮਝੌਤਾ ਜੋ ਸਮਝੌਤਾ ਤਾਂ ਨਹੀਂ ਜੋ ਵਪਾਰਕ ਫੈਸਲਾ ਇਹ ਕਹਿ ਲਓ ਜੋ ਜਸਟਿਨ ਟਰੂਡੋ ਦੀ ਸਰਕਾਰ ਦੇ

ਹੋਇਆ ਸੀ ਭਾਵੇਂ ਕਿ ਅਲਬਰਟਾ ਦੀ ਬਹੁਤ ਜ਼ਿਆਦਾ ਨਾਰਾਜ਼ਗੀ ਰਹੀ ਹੈ ਲਿਬਰਲ ਪਾਰਟੀ ਦੇ ਆਮ ਤੌਰ 'ਤੇ ਲੀਡਰਾਂ ਦੇ ਨਾਲ ਅਤੇ ਇਹ ਕਿਹਾ ਜਾਂਦਾ ਕਿ ਜੋ ਅਲਬਰਟਾ ਦੇ ਹਿੱਤ ਨੇ ਉਹਨਾਂ ਦਾ ਖਿਆਲ ਨਹੀਂ ਰੱਖਿਆ ਜਾਂਦਾ ਇਸ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਹੋਈਆਂ ਜਿਸ ਵਿੱਚ ਕੈਨੇਡੀਅਨ ਪੈਨਸ਼ਨ ਪਲਾਨ ਦੇ ਵਿੱਚੋਂ ਆਪਣੇ ਪੈਰ ਵਾਪਸ ਖਿੱਚਣੇ ਅਲਬਰਟਾ ਦੁਆਰਾ ਸੈਪਰੇਟਿਜ਼ਮ ਦਾ ਰੌਲਾ ਹੋਰ ਬਹੁਤ ਸਾਰੇ ਮੁੱਦਿਆਂ 'ਤੇ ਅਸਹਿਮਤੀ ਬੜੇ ਤਿੱਖੇ ਬੋਲ ਕਬੋਲ ਜਿਹੜੇ ਨੇ ਅਲਬਰਟਾ ਸਰਕਾਰਾਂ ਅਤੇ ਫੈਡਰਲ ਸਰਕਾਰਾਂ ਦੇ ਦਰਮਿਆਨ ਇਹ ਸਮੇਂ ਸਮੇਂ 'ਤੇ ਦੇਖਣ ਨੂੰ ਮਿਲੇ ਅਤੇ ਜਦੋਂ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆਏ ਨੇ ਉਦੋਂ ਦੇ ਸੰਬੰਧਾਂ ਦੇ ਵਿੱਚ ਜਿਹੜਾ ਸੁਧਾਰ ਆਇਆ ਉਹ ਵਾਜ਼ੇ ਤੌਰ 'ਤੇ ਨਜ਼ਰ ਆ ਰਿਹਾ ਲੇਕਿਨ ਉਸ ਤੋਂ ਪਹਿਲਾਂ ਵੀ ਜਸਟਿਨ ਟਰੂਡੋ ਨਾਲ ਭਾਵੇਂ ਇੰਨੇ ਜ਼ਿਆਦਾ ਸੰਬੰਧ ਵਿਗੜੇ ਰਹੇ ਡੈਨੀਅਲ ਸਮਿਥ ਹੋਰਾਂ ਦੇ ਕਿ ਇੱਕ ਦੂਸਰੇ ਦੇ ਪ੍ਰਾਈਮ ਮਿਨਿਸਟਰ ਦੇ ਅਗੇਂਸਟ ਅਤੇ ਪ੍ਰਾਈਮ ਮਿਨਿਸਟਰ ਵੱਲੋਂ ਜਾਂ ਉਹਨਾਂ ਉੱਥੋਂ ਫੈਡਰਲ ਲੈਵਲ 'ਤੇ ਅਲਬਰਟਾ ਦੇ ਵਿੱਚ ਜਿਹੜਾ ਇਸ ਤਰ੍ਹਾਂ ਲੱਗਦਾ ਰਿਹਾ ਕਿ ਇੱਕ ਟਕਰਾਅ ਵਾਲੀ ਸਥਿਤੀ ਪੱਕੇ ਤੌਰ 'ਤੇ ਬਣੀ ਹੋਈ ਹੈ ਪਰ ਜਸਟਿਨ ਟਰੂਡੋ ਦੀ ਸਰਕਾਰ ਦੇ ਵੇਲੇ ਟਰਾਂਸ ਮਾਊਂਟੇਨ ਪਾਈਪਲਾਈਨ ਨੂੰ ਜੋ ਦੀ ਕਪੈਸਿਟੀ ਵਧਾਉਣ ਦਾ ਕੰਮ ਸੀਗਾ ਜੀ 2018 ਦੇ ਆਸ ਪਾਸ ਜਿਹੜਾ ਹੈ ਉਹਦੇ ਬਾਰੇ ਰੌਲਾ ਰੱਪਾ ਸੀ ਕੋਈ ਕੰਪਨੀ ਹੱਥ ਪਾਉਣ ਨੂੰ ਤਿਆਰ ਨਹੀਂ ਸੀ ਕਿਉਂਕਿ ਅਪਰੂਵਲਸ ਦਾ ਰੌਲਾ ਸੀ ਅਤੇ ਬਹੁਤ ਸਾਰੀਆਂ ਧਿਰਾਂ ਨੂੰ ਸਹਿਮਤ ਕਰਨਾ ਸੀ ਉਸ ਕੰਮ ਲਈ ਜਿਹੜਾ ਹੈ ਉਹ ਫੈਡਰਲ ਸਰਕਾਰ ਨੇ ਇਲਾਜ ਇਹ ਕੱਢਿਆ ਜਸਟਿਨ ਟਰੂਡੋ ਦੀ ਸਰਕਾਰ ਨੇ ਕਿ ਟਰਾਂਸ ਮਾਊਂਟੇਨ ਪਾਈਪਲਾਈਨ ਆਪ ਖਰੀਦ ਲਓ ਤਾਂ 4.5 ਬਿਲੀਅਨ ਡਾਲਰ ਦੇ ਵਿੱਚ ਉਹਨਾਂ ਨੇ ਪਾਈਪਲਾਈਨ ਖਰੀਦੀ ਪਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਸਿਰਫ ਇਹ ਪਾਈਪਲਾਈਨ ਇੱਕ ਵਾਰੀ ਇਹਨੂੰ ਇਹਦੀ ਕਪੈਸਿਟੀ ਜਿਹੜੀ ਵਧਾਉਣੀ ਹੈ ਤਿੱਗਣੀ ਕਰਨੀ ਹੈ ਕਿਉਂਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਇਹ ਤੇਲ ਪੰਪ ਕਰੇਗੀ ਜਿਸ ਨਾਲ ਸਾਡਾ ਬਹੁਤ ਸਾਰੀਆਂ ਮਾਰਕੀਟਸ ਨੂੰ ਐਕਸੈਸ ਹੋ ਜਾਵੇਗਾ ਸੋ ਇਹ ਪਾਈਪਲਾਈਨ ਬਣਾ ਲਈ ਪਰ ਇਸ ਨੂੰ ਬਣਾਉਣ ਦੇ ਵਿੱਚ ਸਮਾਂ ਤਾਂ ਜਿਹੜਾ ਲੱਗਿਆ ਪਰ ਜਦੋਂ ਸਰਕਾਰਾਂ ਪੈਸੇ ਇਸ ਤਰ੍ਹਾਂ ਲਾਉਣ ਲੱਗ ਪੈਣ ਤਾਂ ਫਿਰ ਸਰਕਾਰਾਂ ਲਾ ਕੇ ਬਹੁਤ ਸਾਰੇ ਕੰਮ ਸਿਰੇ ਚਾੜ ਦਿੰਦੇ ਨੇ ਅਤੇ 34 ਬਿਲੀਅਨ ਡਾਲਰ ਦੀ ਕੋਸਟ ਆਈ 34 ਬਿਲੀਅਨ ਡਾਲਰ ਸੋ ਇਹ ਤੋਂ ਬਾਅਦ ਸਰਕਾਰਾਂ ਨੇ ਕਿਹਾ ਸੀ ਕਿ ਸਾਡਾ ਕੰਮ ਪਾਈਪਲਾਈਨਾਂ ਚਲਾਉਣਾ ਨਹੀਂ ਹੁੰਦਾ ਈਵਨ ਅਲਬਰਟਾ ਦੇ ਪ੍ਰੈਮੀਅਰ ਸਾਬਕਾ ਪ੍ਰੈਮੀਅਰ ਜੇਸਨ ਕੈਨੀ ਵੀ ਕਹਿੰਦੇ ਹੁੰਦੇ ਸੀ ਸਰਕਾਰਾਂ ਦਾ ਕੰਮ ਨਹੀਂ ਹੈ ਪਾਈਪਲਾਈਨਾਂ ਚਲਾਉਣਾ ਖੈਰ ਪ੍ਰਾਈਵੇਟ ਕੋਈ ਅੱਗੇ ਆ ਨਹੀਂ ਸੀ ਰਿਹਾ ਅਤੇ ਜੇ ਉਸ ਪਾਈਪਲਾਈਨ ਨੂੰ ਸਰਕਾਰ ਦਾ ਚਲਾਉਣ ਦਾ ਕੰਮ ਨਹੀਂ ਸੀ ਪਰ ਉਹ ਜਿਹੜਾ ਇੱਕ ਸੌਦਾ ਕੀਤਾ ਸੀ ਖਰੀਦਣ ਦਾ ਫੈਡਰਲ ਸਰਕਾਰ ਨੇ ਜੋ ਬਹੁਤ ਜ਼ਿਆਦਾ ਮਹਿੰਗਾ ਲੱਗ ਰਿਹਾ ਸੀ ਉਹ ਸੌਦਾ ਹੁਣ ਫਾਇਦੇ ਦਾ ਨਜ਼ਰ ਆ ਰਿਹਾ ਉਹ ਬਿਲਕੁਲ ਇਸੇ ਤਰ੍ਹਾਂ ਜਿਵੇਂ ਕੋਈ ਤੁਸੀਂ ਬਹੁਤ ਮਹਿੰਗੀ ਪ੍ਰੋਪਰਟੀ ਖਰੀਦ ਲਓ ਪਰ ਸਮਾਂ ਪਾ ਕੇ ਉਹਦੀ ਵੈਲਿਊ ਐਪਰੀਸ਼ੀਏਟ ਹੋ ਜਾਵੇ ਅਤੇ ਉਹਦਾ ਜਿਹੜਾ ਕੰਮਕਾਜ ਜਿਹੜਾ ਹੈ ਉਹ ਬਹੁਤ ਵਧੀਆ ਚੱਲਦਾ ਹੋਵੇ ਠੀਕ ਉਸੇ ਤਰ੍ਹਾਂ ਟਰਾਂਸ ਮਾਊਂਟੇਨ ਪਾਈਪਲਾਈਨ ਇਹਦੇ 'ਤੇ ਇੰਨੇ ਜ਼ਿਆਦਾ ਪੈਸੇ ਖਰਚ ਹੋਏ ਅਤੇ ਸਰਕਾਰ ਇਸ ਨੂੰ ਵੇਚਣ ਦੀ ਕੋਸ਼ਿਸ਼ ਵੀ ਕਰ ਰਹੀ ਸੀ ਅਤੇ ਕੁਛ ਮਾਹਰ ਉਦੋਂ ਹੀ ਕਹਿੰਦੇ ਸੀ ਕਿ ਸਰਕਾਰ ਨੂੰ ਇਹ ਪਾਈਪਲਾਈਨ ਵੇਚਣੀ ਨਹੀਂ ਚਾਹੀਦੀ ਇਹ ਅਜੇ ਸਾਡੇ ਮੁਲਕ ਦੀ ਸੇਵਾ ਕਰੇਗੀ ਅਤੇ ਹੁਣ ਜਿਹੜੀ ਨਵੀਂ ਪਾਈਪਲਾਈਨ ਬਣਨੀ ਹੈ ਜਿਹੜੀ ਵੈਸਟ ਨੂੰ ਬਣਨੀ ਹੈ ਖੋਰ ਅਲਬਰਟਾ ਤੋਂ ਇਸ ਪਾਈਪਲਾਈਨ ਦੇ ਨਾਲ ਨਾਲ ਜਾਣੀ ਹੈ ਟਰਾਂਸ ਮਾਊਂਟੇਨ ਪਾਈਪਲਾਈਨ ਦੇ ਉਹਦੇ ਬਾਰੇ ਵੀ ਪਹਿਲਾਂ ਜਿਹੜਾ ਮਾਰਕ ਕਾਰਨੀ ਹੋਰਾਂ ਨਾਲ ਜਿਹੜਾ ਇਨੀਸ਼ੀਅਲ ਸਮਝੌਤਾ ਹੋਇਆ ਸੀ ਅਲਬਰਟਾ ਸਰਕਾਰ ਦਾ ਉਸ ਵਿੱਚ ਇਹੀ ਕਿਹਾ ਗਿਆ ਸੀ ਕਿ ਇਹ ਪਾਈਪਲਾਈਨਾਂ ਤਦ ਹੀ ਬਣ ਗਈਆਂ ਜੇ ਜਿਹੜੀ ਵੈਸਟ ਕੋਸਟ ਆਲ ਪਾਈਪਲਾਈਨ ਪ੍ਰੋਜੈਕਟ ਹੈ ਜੀ ਇਹ ਤਦ ਹੀ ਬਣੇਗਾ ਜੇ ਇਸ ਵਿੱਚ ਪ੍ਰਾਈਵੇਟ ਇਨਵੈਸਟਰ ਹੀ ਹੋਣਗੇ ਪਰ ਸਰਕਾਰਾਂ ਨੂੰ ਹੁਣ ਫਾਇਦੇ ਦਿਸ ਰਹੇ ਨੇ ਅਤੇ ਸਰਕਾਰ ਇਸ ਮਾਮਲੇ 'ਤੇ ਇਹ ਕਹਿ ਰਹੀ ਹੈ ਕਿ ਵੈਸਟ ਕੋਸਟ ਆਇਲ ਪਾਈਪਲਾਈਨ ਵੀ ਅਸੀਂ ਆਪਣੇ ਖਰਚੇ 'ਤੇ ਬਣਾਵਾਂਗੇ ਇਸ ਵਿੱਚ ਫੈਡਰਲ ਗੌਰਮੈਂਟ ਬਹੁਤੇ ਪੈਸੇ ਲਾ ਰਹੀ ਹੈ ਅਲਬਰਟਾ ਗੌਰਮੈਂਟ ਲਾ ਰਹੀ ਹੈ ਅਤੇ ਪੈਂਬੀਨਾ ਜਿਹੜਾ ਕੋਰਪ ਹੈ ਜਿਹੜਾ ਕਾਰਪੋਰੇਸ਼ਨ ਹੈ ਉਹਨਾਂ ਵੱਲੋਂ ਕੁਛ 5-10% ਦਾ ਇਹ ਹਿੱਸਾ 10% ਦਾ ਮੇਰਾ ਖਿਆਲ ਹੈ ਜੀ ਉਹ ਰੱਖਿਆ ਗਿਆ ਸੋ ਚਲੋ ਵੈਸਟ ਕੋਸਟ ਪਾਈਪਲਾਈਨ ਜਿਸ 'ਤੇ ਕੰਮ ਸ਼ੁਰੂ ਹੋ ਗਿਆ ਕਹਿੰਦੇ ਅਤੇ ਉਹਦੇ ਲਈ ਬਹੁਤ ਸਾਰੀਆਂ ਧਿਰਾਂ ਨੂੰ ਰਾਜ਼ੀ ਕਰ ਲਿਆ ਗਿਆ ਬੀ ਸੀ ਵਾਲੇ ਵੀ ਮੰਨ ਗਏ ਨੇ ਕਿ ਸਾਨੂੰ ਵੀ ਵਿੱਚੋਂ ਕੁਛ ਨਾ ਕੁਛ ਮਿਲੇਗਾ ਖੈਰ ਇਹ ਅਮਰੀਕਾ ਦੁਆਰਾ ਕੀਤੀਆਂ ਸਖਤੀਆਂ ਦਾ ਨਤੀਜਾ ਹੈ ਕਿ ਕੈਨੇਡੀਅਨ ਘੱਟੋ ਘੱਟ ਆਪਸ ਵਿੱਚ ਸਿੱਧੇ ਹੋ ਕੇ ਚੱਲਣ ਲੱਗੇ ਨੇ ਅਤੇ ਹੁਣ ਜਿਹੜੀ ਪਾਈਪਲਾਈਨ ਪਹਿਲੀ ਜਿਹੜੀ ਕੰਮ ਕਰ ਰਹੀ ਹੈ ਜੀ ਟ੍ਰਿਪਲ ਕਪੈਸਿਟੀ 'ਤੇ ਉਹਦੀ ਜਿਹੜਾ ਗੱਲ ਕਰ ਲਈਏ ਕਿ ਇਸਨੇ ਬੜੀ ਸੇਵਾ ਕੀਤੀ ਪਿਛਲੇ ਸਾਲਾਂ ਵਿੱਚ ਜਦੋਂ ਜਦੋਂ ਤੇਲ ਦੀਆਂ ਕੀਮਤਾਂ ਵਧੀਆਂ ਨੇ ਅਤੇ ਖਾਸ ਤੌਰ 'ਤੇ ਇਸ ਸਮੇਂ ਦੇ ਵਿੱਚ ਇਹਦੇ ਬਾਰੇ ਜੋ ਸਰਕਾਰ ਨੇ ਇਹਨੂੰ ਸੇਲ 'ਤੇ ਲਾਇਆ ਹੋਇਆ ਸੀ ਅਤੇ ਹੁਣ ਕਹਿੰਦੇ ਕੋਈ ਖਾਸ ਧਿਆਨ ਨਹੀਂ ਹੈ ਅਤੇ ਲੋਕਾਂ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਸਰਕਾਰ ਨੂੰ ਇਹ ਵੇਚ ਦੇਣੀ ਚਾਹੀਦੀ ਪਾਈਪਲਾਈਨ ਤਾਂ ਕਹਿੰਦੇ ਬਹੁਤੇ ਲੋਕ ਇਸ ਪੱਖ ਵਿੱਚ ਨੇ ਕਿ ਨਹੀਂ ਵੇਚਣੀ ਚਾਹੀਦੀ ਭਾਵੇਂ ਕਿ ਇਹ ਬਹੁਤ ਵੱਡਾ ਖਰਚਾ ਹੋਇਆ ਅਤੇ ਇਹ ਐਂਗੂਸ ਰੇਡ ਇੰਸਟੀਚਿਊਟ ਨੇ ਸਰਵੇਖਣ ਕੀਤਾ ਅਤੇ 54% ਕੈਨੇਡੀਅਨ ਜਿਹੜੇ ਜਿਨ੍ਹਾਂ 'ਤੇ ਸਰਵੇ ਕੀਤਾ ਗਿਆ ਉਹ ਕਹਿੰਦੇ ਨੇ ਕਿ ਕੈਨੇਡਾ ਦੀ ਸਰਕਾਰ ਨੂੰ ਟਰਾਂਸ ਮਾਊਂਟੇਨ ਐਕਸਪੈਂਸ਼ਨ ਪ੍ਰੋਜੈਕਟ ਦੇ ਓਨਰ ਵਜੋਂ ਟਿਕੇ ਰਹਿਣਾ ਚਾਹੀਦਾ ਹੈ ਐਡਮਿੰਟਨ ਤੋਂ ਲੈ ਕੇ ਬਰਨਵੀ ਬ੍ਰਿਟਿਸ਼ ਕੋਲੰਬੀਆ ਦੇ ਵੈਸਟ ਬ੍ਰਿਜ ਮਰੀਨ ਟਰਮੀਨਲ ਤੱਕ ਜਾਣ ਵਾਲੀ ਇਹ ਪਾਈਪਲਾਈਨ ਜਿਹੜੀ ਹੈ

0: ਉਹ ਜਿਹੜੀ ਹੈ ਉਸ ਨੂੰ ਆਪਣੇ ਕਬਜ਼ੇ ਹੇਠ ਰੱਖਣ ਅਤੇ ਆਪ ਚਲਾਉਣ। ਸੋ ਸਪੋਰਟ ਜਿਹੜੀ ਹੈ ਗੌਰਮੈਂਟ ਓਨਰਸ਼ਿਪ ਦੀ ਅਟਲਾਂਟਿਕ ਕੈਨੇਡਾ ਦੇ ਵਿੱਚ ਹੈ 62% ਅਤੇ ਕਿਊਬਿਕ ਦੇ ਵਿੱਚ ਕਿਊਬਿਕ ਵਾਲੇ ਬਹੁਤੇ ਚਾਹਵਾਨੀ ਹੈਗੇ ਪਾਈਪਲਾਈਨ ਦੇ 44% 'ਤੇ। ਅਤੇ ਜਦੋਂ ਫੈਡਰਲ ਬੋਰਡ ਨੂੰ ਸਪਲਿਟ ਕਰੀਏ ਤਾਂ ਸਾਰੇ ਗਰੁੱਪਸ ਜਿਹੜੇ ਸੀ ਉਹਨਾਂ ਨੇ ਮੈਜੋਰਟੀ ਸ਼ੋਅ ਕੀਤੀ ਕਿ ਓਟਵਾ ਸਰਕਾਰ ਇਸ ਨੂੰ ਰੱਖੇ, ਅਤੇ ਲਿਬਰਲ ਵੋਟਰ ਜਿਹੜੇ ਨੇ ਉਹ 65% ਕਹਿੰਦੇ ਨੇ, 50% ਕੰਜ਼ਰਵੇਟਿਵ ਕਹਿੰਦੇ ਨੇ ਕਿ ਰੱਖਣੀ ਚਾਹੀਦੀ ਹੈ। ਸੋ ਕੰਜ਼ਰਵੇਟਿਵ ਵੀ ਹੱਕ ਵਿੱਚ ਨੇ, 50% ਹੈਰਾਨੀ ਦੀ ਗੱਲ ਹੈ, ਅਤੇ 52% NDP ਵੋਟਰ ਵੀ ਹੱਕ 'ਚ ਨੇ ਕਿ ਸਰਕਾਰ ਨੂੰ ਇਹ ਓਨਰਸ਼ਿਪ ਰੱਖਣੀ ਚਾਹੀਦੀ ਹੈ। ਇਹ ਜਿਹੜੀ ਰਿਸਰਚ ਹੋਈ ਹੈ ਇਸ ਵਿੱਚ ਇਹ ਦੱਸਿਆ ਗਿਆ ਕਿ ਲੌਂਗ ਟਰਮ ਓਨਰਸ਼ਿਪ ਜਿਹੜੀ ਹੈ ਇਹ ਪ੍ਰੋਫਿਟ ਬਹੁਤ ਵਧੀਆ ਹੈ, ਅਤੇ ਇਸ ਵਿੱਚ ਜਿਹੜੇ ਨੇ ਪਬਲਿਕ ਇਨਫਰਾਸਟ੍ਰਕਚਰ ਓਨਰਸ਼ਿਪ ਦੇ ਵਿੱਚ ਜੋ ਲੋਕਾਂ ਦਾ ਵਿਸ਼ਵਾਸ ਹੈ ਉਹ ਵੀ ਬਹਾਲ ਹੋਵੇਗਾ। ਸੋ ਐਟੀਚਿਊਡ ਲੋਕਾਂ ਦਾ ਬਹੁਤ ਇਸ ਮਾਮਲੇ 'ਤੇ ਬਦਲਿਆ ਹੈ, ਅਤੇ ਇਸ ਵਿੱਚ 2019 ਦੇ ਵਿੱਚ ਕਿ ਉਹ ਕਹਿੰਦੇ ਨੇ ਕਿ 2019 ਦੀ ਇੱਕ ਫਾਈਂਡਿੰਗ ਸੀ ਕਿ 85% ਕੰਜ਼ਰਵੇਟਿਵ ਸਪੋਰਟਰ ਜਿਹੜੇ ਕਹਿੰਦੇ ਸੀ ਕਿ ਇਹ ਫਰੀ ਮਾਰਕੀਟ ਨੂੰ ਛੱਡ ਦੇਣੀ ਚਾਹੀਦੀ ਹੈ, ਅਤੇ ਉਹਦੇ ਹਾਫ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਵੋਟਰ ਅੱਜ ਕਹਿੰਦੇ ਨੇ ਕਿ ਸਰਕਾਰ ਦਾ ਰੋਲ ਵੱਧ ਹੋਣਾ ਚਾਹੀਦਾ ਹੈ, ਅਤੇ ਕਿਉਂਕਿ ਡੋਨਲਡ ਟਰੰਪ ਦੂਸਰੇ ਪਾਸੇ ਬਹੁਤ ਵੱਡਾ ਫੈਕਟਰ ਹੈ ਇਸ ਮਾਮਲੇ ਦੇ ਵਿੱਚ। ਸੋ ਸਰਵੇ ਦੀਆਂ ਫਾਈਂਡਿੰਗ ਜਿਹੜੀਆਂ ਫਿਊਚਰ ਓਨਰਸ਼ਿਪ ਦੀ ਪਾਈਪਲਾਈਨ ਦੇ ਬਾਰੇ ਇਹ ਬਹੁਤ ਅਹਿਮ ਨੇ, ਅਤੇ ਮੈਨੂੰ ਲੱਗਦਾ ਨਹੀਂ ਸਰਕਾਰ ਇਹਦੇ ਵਿੱਚ, ਬਲਕਿ ਸਰਕਾਰ 'ਤੇ ਇੱਕ ਹੋਰ ਪਾਈਪਲਾਈਨ ਬਣਾਉਣ ਜਾ ਰਹੀ ਹੈ, ਅਤੇ ਜੇ ਕੰਮ ਚੱਲਦਾ ਹੈ ਤਾਂ ਚੱਲਦੇ ਰਹਿਣ ਦੇਣਾ ਚਾਹੀਦਾ, ਜੇ ਉਸ ਤੋਂ ਕਮਾਈ ਆ ਰਹੀ ਹੈ ਅਤੇ ਵਾਈ ਨੋਟ, ਆਉਣ ਦੇਣੀ ਚਾਹੀਦੀ ਹੈ। ਹੁਣ ਸਰਕਾਰਾਂ ਬਹੁਤ ਸਾਰੀਆਂ ਚੀਜ਼ਾਂ ਤੋਂ ਆਪਣੇ ਹੱਥ ਪਿੱਛੇ ਖਿੱਚ ਰਹੀਆਂ ਨੇ, ਪਰ ਇਹ ਚੰਗਾ ਅਦਾਰਾ, ਅਤੇ ਜੇ ਸਰਕਾਰ ਨੇ ਇਹਦੇ 'ਤੇ ਪੈਸੇ ਖਰਚ ਕੀਤੇ ਨੇ ਅਤੇ ਜੇ ਉਹਦੇ ਕੋਲੋਂ ਆਮਦਨ ਹੋ ਰਹੀ ਅਤੇ ਕੈਨੇਡੀਅਨ ਇਕੋਨਮੀ ਨੂੰ ਹੁਲਾਰਾ ਮਿਲ ਰਿਹਾ, ਅਤੇ ਉਹ ਆਉਣ ਦੇਣਾ ਚਾਹੀਦਾ ਜੀ। ਇੱਕ ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਖਬਰਾਂ 'ਤੇ ਚਰਚਾ ਕਰਦੇ ਹਾਂ।
1: ਆਪਣੀ ਪਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੋਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ, ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ, ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ, ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696, 587-617-4496, ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ, 5876174696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ, ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060, ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
3: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ, ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ

0: ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
1: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
0: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
1: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 4036074208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਤੇ ਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-600-16-2445। 4036162445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
1: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਮੂਵਿੰਗ ਨੂੰ ਇੱਕ ਫੋਨ ਕਰ, ਉਹ ਬਹੁਤ ਵਧੀਆ ਨਾਲ ਸਰਦਾ ਸਨ, ਸਹੀ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
2: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਨਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਿਕ ਜੀ ਨੂੰ ਅੱਜ ਹੀ 4037017790-403-807-90।
3: ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਅਗਰ ਤੁਸੀਂ ਟਰੱਕ ਓਨਰ ਆਪਰੇਟਰ ਹੋ ਟਰੱਕਾਂ ਦੀ ਕੰਪਨੀ ਤਾਂ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ। ਸੋਨਿਕ ਇੰਸ਼ੋਰੈਂਸ ਹੋਰਾਂ ਦੇ ਮਾਨਸ ਪਹੁਜਾ ਦਾ ਫੋਨ ਨੰਬਰ ਹੈ 587-832-1208 5878321208 ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਢਾਟੋਰਾ ਨਾਲ ਸੰਪਰਕ ਕਰ ਲਓ। ਉਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ।

ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਲਈ ਵੀਰਪਾਲ ਕੌਰ ਨੂੰ 825-760-09-83 ਤੇ ਕਾਲ ਕਰ ਲਓ। ਓਐਸਏ ਸਮਾਇਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਵਿੱਚ ਖੁੱਲ੍ਹ ਗਿਆ ਓਐਸਏ ਸਮਾਇਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ। ਅਪੁਆਇੰਟਮੈਂਟ ਬਣਾਉਣ ਲਈ ਕੋਈ ਲੋੜ ਨਹੀਂ, ਅਪੁਆਇੰਟਮੈਂਟ ਦੀ ਲੋੜ ਦੀ ਨਹੀਂ ਹੈ। ਨਵੇਂ ਪੇਸ਼ੈਂਟ ਲੈ ਜਾ ਰਹੇ ਨੇ, ਵਾਕ ਇਨ ਕਲੀਨਿਕ ਆ, ਵੈਸੇ ਵੀ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ ਅਤੇ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾਉਣ ਲਈ ਫੋਨ ਨੰਬਰ ਵੈਸੇ ਨੋਟ ਕਰ ਲਓ ਜੀ, 587-687-4696 587-687-4696। ਓਐਸਏ ਸਮਾਇਲ ਮੈਡੀਕਲ ਸਨਰਿਜ ਏਰੀਆ ਦੇ ਵਿੱਚ ਹੈ। ਹਫ਼ਤੇ ਦੇ 6 ਦਿਨ ਬਿਨਾਂ ਅਪੁਆਇੰਟਮੈਂਟ ਤੋਂ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਹੈ ਮਰਸੀਡੀਜ਼ ਦੀ। ਇਹ ਕੰਟਰੀ ਹਿਲਸ 'ਤੇ ਹੈ ਅਤੇ ਕੰਟਰੀ ਹਿਲਸ ਮਰਸੀਡੀਜ਼ ਬੈਂਜ਼ 'ਤੇ ਵੱਡਾ ਸ਼ੋਰੂਮ ਹੈ ਅਤੇ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਤੁਸੀਂ ਕੰਟੈਕਟ ਬਣਾ ਸਕਦੇ ਹੋ ਜੀ, 403-903-6757 403-903-6757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ ਤੋਂ ਅਗਰ ਤੁਸੀਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ, 403-404-3500। ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ੇ ਵਿੱਚ ਸਥਿਤ ਆਫਿਸ 'ਤੇ ਵਿਜ਼ਿਟ ਵੀ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ, ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ, ਸਿਟੀਸਕੇਪ ਲੈਂਡਿੰਗ ਵਿੱਚ ਸਥਿਤ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਹੈ ਅਤੇ ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ ਹੈ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ। ਫੋਨ ਨੰਬਰ ਹੈ ਜੀ 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ। ਟੌਪ ਕੁਆਲਿਟੀ ਅਤੇ ਘੱਟ ਰੇਟ, ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋਜ਼, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ ਪਿਕਸਲ ਫੋਟੋ ਸਟੂਡੀਓ। ਫੋਨ 403-947-0060। ਰੇਡੀਓ ਸੁਰ ਸੰਗਮ ਤੇ ਜਾਓ ਫੇਰ ਹੁਣ ਖਬਰਾਂ ਵੱਲੋਂ ਚੱਲਦੇ ਆ ਜੀ। ਐਡਮਿੰਟਨ ਪੁਲਿਸ ਵੱਲੋਂ ਇੱਕ ਪੋਸਟ ਪਾਈ ਗਈ ਹੇਟ ਰਿਪੋਰਟਿੰਗ ਤੇ, ਤੇ ਉਸ ਹੇਟ ਰਿਪੋਰਟਿੰਗ ਦੀ ਪੋਸਟ ਨੂੰ ਨਾ ਪਸੰਦ ਕੀਤਾ ਹੈ ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਤੇ ਪਬਲਿਕ ਸੇਫਟੀ ਐਂਡ ਐਮਰਜੈਂਸੀ ਸਰਵਿਸਿਜ਼ ਮਿਨਿਸਟਰ ਮਾਈਕ ਐਲਿਸ ਨੇ। ਅਲਬਰਟਾ ਦੇ ਪਬਲਿਕ ਸੇਫਟੀ ਮਿਨਿਸਟਰ ਦਾ ਕਹਿਣਾ ਹੈ ਕਿ ਪੁਲਿਸ ਦਾ ਧਿਆਨ ਵਾਇਲੈਂਟ ਕ੍ਰਾਈਮ ਦੇ ਰੋਕਣ 'ਤੇ ਫੋਕਸ ਹੋਣਾ ਚਾਹੀਦਾ ਹੈ ਬਜਾਏ ਇਸ ਦੇ ਕਿ ਪੁਲਿਸ ਦੇ ਓਪੀਨੀਅਨ ਦਿੱਤੇ ਜਾਣ ਜਾਂ ਹਰਟ ਫੀਲਿੰਗਸ 'ਤੇ ਕੋਈ ਵਿਚਾਰ ਦਿੱਤਾ ਜਾਵੇ। ਉਹਨਾਂ ਨੇ ਇਹ ਕਮੈਂਟਸ ਇੱਕ ਸੋਸ਼ਲ ਮੀਡੀਆ ਦੀ ਪੋਸਟ 'ਚੋਂ ਮੰਗਲਵਾਰ ਨੂੰ ਇੱਕ ਵੀਡੀਓ ਦੇ ਰੂਪ ਦੇ ਵਿੱਚ ਐਡਮਿੰਟਨ ਪੁਲਿਸ ਵੱਲੋਂ ਇਹ ਜਿਹੜੀ ਪੋਸਟ ਕੀਤੀ ਗਈ, ਜਿਸ ਵਿੱਚ ਜੁਲਾਈ 31 ਨੂੰ ਸੀ, ਇਹ ਇਨਕਰੇਜ ਕੀਤਾ ਗਿਆ ਸੀ ਐਡਮਿੰਟਨ ਵਾਸੀਆਂ ਨੂੰ ਕਿ ਤੁਸੀਂ ਹੇਟ ਕ੍ਰਾਈਮ ਜਿਹੜੇ ਆ ਪੁਲਿਸ ਨੂੰ ਰਿਪੋਰਟ ਕਰੋ। ਅਤੇ ਇਹਦੇ ਬਾਰੇ ਮਾਈਕ ਐਲਿਸ ਨੇ ਜੋ ਪੋਸਟ ਐਕਸ ਦੇ ਉੱਪਰ ਪਾਈ, ਇਸ ਦੇ ਵਿੱਚ ਕਿਹਾ ਗਿਆ ਕਿ ਸਰਕਾਰ ਜਿਹੜੀ ਹੈ ਇਹ ਹੇਟ ਸਪੀਚ ਜਾਂ ਵਾਇਲੈਂਸ ਦੀ ਪ੍ਰੋੜਤਾ ਨਹੀਂ ਕਰਦੀ, ਪਰ ਪੁਲਿਸ ਨੂੰ ਵਾਇਲੈਂਟ ਕ੍ਰਾਈਮ ਰੋਕਣ 'ਤੇ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਪ੍ਰੋਵਿੰਸ਼ੀਅਲ ਅਤੇ ਲੋਕਲ ਪੁਲਿਸ ਏਜੰਸੀਜ਼ ਦੇ ਨਾਲ ਵਾਇਲੈਂਟ ਕ੍ਰਾਈਮ, ਥੈਫਟ, ਇਲੀਗਲ ਡਰੱਗਸ ਅਤੇ ਵੈਂਡਲਿਜ਼ਮ 'ਤੇ ਧਿਆਨ ਦੇਣ ਲਈ ਕੰਮ ਕਰਦੀ ਰਹੇਗੀ ਅਤੇ ਇਹਦੇ ਨੂੰ ਪ੍ਰਾਇਓਰਟੀ ਰੱਖੇਗੀ। ਸਮਿਥ ਨੇ, ਡੈਨੀਅਲ ਸਮਿਥ, ਅਲਬਰਟਾ ਦੀ ਪ੍ਰੈਮੀਅਰ ਨੇ ਮਾਈਕ ਐਲਿਸ ਦੀ ਸਪੋਰਟ ਕੀਤੀ ਅਤੇ ਕਿਹਾ ਕਿ ਫਰੀ ਸਪੀਚ ਜਿਹੜੀ ਹੈ ਫਾਊਂਡੇਸ਼ਨਲ ਅਲਬਰਟਾ ਵੈਲਿਊ ਹੈ ਅਤੇ ਅਸੀਂ ਬਿਲੀਵ ਨਹੀਂ ਕਰਦੇ ਕਿ ਪੁਲਿਸਿੰਗ ਅਨਪਾਪੂਲਰ ਜਾਂ ਰਿਲੀਜੀਅਸ ਬੇਸ ਸਟੇਟਮੈਂਟ ਦੇਣ ਜਿਹੜੀਆਂ ਕਿ ਕੰਟਰੋਵਰਸ਼ਲ ਹੋਣ। ਉਹਨਾਂ ਨੇ ਕਿਹਾ ਕਿ ਇੱਕ ਸਲਿਪਰੀ ਸਲੋਪ ਹੈ ਜਿੱਥੇ ਹੋਰ ਕਈ ਦੇਸ਼ ਇਹਦੇ ਵਿੱਚ ਪੈ ਗਏ ਨੇ ਅਤੇ ਅਸੀਂ ਉਸੇ ਰਸਤੇ 'ਤੇ ਨਹੀਂ ਜਾ ਸਕਦੇ। ਕੁਛ ਲੋਕ ਕਹਿੰਦੇ ਨੇ ਕਿ ਪੋਸਟ ਜਿਹੜੀ ਹੈ ਐਡਮਿੰਟਨ ਪੁਲਿਸ ਕਮਿਸ਼ਨ, ਸਾਬਕਾ ਐਡਮਿੰਟਨ ਪੁਲਿਸ ਕਮਿਸ਼ਨ ਮੈਂਬਰ ਅਤੇ ਨਾਰਕਵੈਸਟ ਕਾਲਜ ਦੇ ਜਸਟਿਸ ਸਟੱਡੀਜ਼ ਦੇ ਇੱਕ ਚੇਅਰ ਜਿਹੜੇ ਨੇ, ਉਹਨਾਂ ਨੇ ਕਿਹਾ ਕਿ ਮੀਡੀਆ ਜਿਹੜੀ EPS ਦੀ ਸੋਸ਼ਲ ਮੀਡੀਆ ਪੋਸਟ ਸੀ ਉਹਦੇ ਵਿੱਚ ਕਲੈਰਿਟੀ ਨਹੀਂ ਸੀ। ਉਹਨਾਂ ਨੇ ਕਿਹਾ ਕਨਫਿਊਜ਼ਨ ਰਹਿੰਦਾ ਹੈ ਕਿ ਹੇਟ ਕ੍ਰਾਈਮ ਕੀ ਹੈ ਅਤੇ ਹੇਟ ਇੰਸੀਡੈਂਟ ਕੀ ਹੈ, ਅਤੇ ਜਦੋਂ ਪੁਲਿਸ ਨੂੰ ਰਿਪੋਰਟ ਵਿਦਾਊਟ

ਨੂੰ ਹੋਣਾ ਚਾਹੀਦਾ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਲੋਕ ਹੇਟ ਕ੍ਰਾਈਮ ਇੰਸੀਡੈਂਟ ਨੂੰ ਰਿਪੋਰਟ ਕਰਨ ਭਾਵੇਂ ਕਿ ਉਹ ਹੇਟ ਕ੍ਰਾਈਮ ਨਾ ਹੋਣ ਤਾਂ ਕਿ ਜਿਹੜਾ ਹੈ ਉਹਦੇ ਬਾਰੇ ਪਤਾ ਲਾਇਆ ਜਾ ਸਕੇ ਕਿ ਇਹ ਕੀ ਹੈ ਰਿਪੋਰਟ ਹੇਟ ਦੇ ਵਿੱਚ ਆਉਂਦਾ ਜਾਂ ਕ੍ਰਾਈਮ ਜਿਹੜਾ ਹੇਟ ਦੇ ਵਿੱਚ ਆਉਂਦਾ ਜਾਂ ਨਹੀਂ ਆਉਂਦਾ ਸੋ ਰੌਲਾ ਜਿਹੜਾ ਜੀ ਇਸ ਬਾਰੇ ਪਿਆ ਹੋਇਆ ਇਸੇ ਤਰ੍ਹਾਂ ਕੈਲਗਰੀ ਦੇ ਬਾਹਰ ਬਾਹਰ ਇੱਕ ਛੋਟਾ ਟਾਊਨ ਹੈ ਉਸ ਟਾਊਨ ਦੇ ਵਿੱਚ ਉੱਥੇ ਦੇ ਕੁਛ ਬਸ਼ਿੰਦਿਆਂ ਨੇ ਨੋਟ ਕੀਤਾ ਅਤੇ ਹੋਰਨਾਂ ਲੋਕਾਂ ਨੇ ਵੀ ਨੋਟ ਕੀਤਾ ਕਿ ਕੈਨੇਡਾ ਦੇ ਕੁਛ ਖਾਸ ਵਾਈਟ ਸੁਪਰਮੇਸਿਸਟ ਗਰੁੱਪ ਹੁਣ ਵਾਈਟ ਸੁਪਰਮੇਸਿਸਟ ਨੂੰ ਕੀ ਕਹੀਏ ਜੀ ਇੱਥੇ ਚਿੱਟੇ ਨਸਲ ਭੇਦੀ ਕਹਿ ਲਓ ਅਸੀਂ ਤਾਂ ਇਹੋ ਹੀ ਕਹਿ ਸਕਦੇ ਹਾਂ ਉਹਨਾਂ ਨੇ ਆਪਣੀ ਦੂਸਰੀ ਸਾਲਾਨਾ ਨੈਸ਼ਨਲ ਮੀਟਿੰਗ ਜਿਹੜੀ ਹੈ ਜੀ ਉਹ ਆਰਗੇਨਾਈਜ਼ ਕੀਤੀ ਹੈ ਜਿੱਥੇ ਮਾਸਕ ਪਾ ਕੇ ਗਰੁੱਪ ਮੈਂਬਰਾਂ ਨੇ ਮਿਲਟਰੀ ਸਟਾਈਲ ਡਰਿੱਲ ਜਿਹੜੀ ਹੈ ਉਹਦੇ ਵਿੱਚ ਹਿੱਸਾ ਲਿਆ ਵਾਲੰਟੀਅਰ ਰਨ ਕਮਿਊਨਿਟੀ ਸੈਂਟਰ ਹੈ ਇਹ ਜੁਲਾਈ ਦੇ ਵਿੱਚ ਇੱਥੇ ਹੋਇਆ ਕੰਮ ਇਹ ਅਤੇ ਇਹਦੇ ਬਾਰੇ ਕੁਛ ਜਿਹੜੇ ਨੇ ਲੋਕਾਂ ਦੇ ਇਸ ਬਾਰੇ ਪ੍ਰਤੀਕਰਮ ਆਏ ਨੇ ਲੋਕ ਕਹਿੰਦੇ ਨੇ ਕਿ ਸਾਨੂੰ ਇੱਕ ਸਕੇਅਰ ਅਸੀਂ ਸਾਨੂੰ ਸਕੇਅਰਡ ਹਾਂ ਅਸੀਂ ਇਸ ਚੀਜ਼ ਤੋਂ ਇੱਕ ਜਰਮੀ ਮਕੈਂਜੀ ਸੈਕਿੰਡ ਸੰਸ ਜੋ ਆਪਣੇ ਆਪ ਨੂੰ ਆਦਮੀਆਂ ਦਾ ਨੈਸ਼ਨਲਿਸਟਿਕ ਕਲੱਬ ਦੱਸਦਾ ਹੈ ਅਤੇ ਇਹਦੇ ਵਿੱਚ ਵਾਈਟ ਸੁਪਰਮੇਸਿਸਟ ਸੈਕਿੰਡ ਸੰਸ ਲੀਡਰ ਜਿਹੜੇ ਨੇ ਉਹਨਾਂ ਨੇ ਨਿਊ ਨਾਜ਼ੀ ਦੀ ਵੀ ਉਹਨਾਂ ਨੇ ਪ੍ਰਸ਼ੰਸਾ ਕੀਤੀ ਹੈ ਮਾਸ ਡਿਪੋਰਟੇਸ਼ਨ ਗਨ ਪੁਆਇੰਟ 'ਤੇ ਕਰਨ ਦੀ ਗੱਲ ਕਰਦੇ ਨੇ ਨੋਨ ਵਾਈਟ ਲੋਕਾਂ ਨੂੰ ਕੈਨੇਡਾ ਵਿੱਚੋਂ ਕੱਢਣ ਦੀ ਗੱਲ ਕਰਦੇ ਨੇ ਅਤੇ ਕੈਨੇਡੀਅਨ ਪੋਲੀਟੀਸ਼ੀਅਨਾਂ ਦੇ ਬਾਰੇ ਉਹ ਕਹਿੰਦੇ ਨੇ ਕਿ ਇਹਨਾਂ ਨੂੰ ਐਗਜ਼ੀਕਿਊਟ ਕਰ ਦੇਣਾ ਚਾਹੀਦਾ ਕਿਉਂਕਿ ਧੋਖੇਬਾਜ਼ ਨੇ ਟ੍ਰੇਟਰ ਨੇ ਗੱਦਾਰ ਨੇ ਇਸ ਅਲਬਰਟਾ ਈਵੈਂਟ ਦੀ ਵੀਡੀਓ ਅਤੇ ਇਮੇਜਿਸ ਜਿਹੜੀਆਂ ਸੋਸ਼ਲ ਮੀਡੀਆ ਅਕਾਊਂਟਸ 'ਤੇ ਪਾਇਆ ਗਿਆ ਅਤੇ 60 ਮੈਂਬਰ ਇਸਦੇ ਵਿੱਚ ਪਾਰਟੀਸਪੇਟ ਕੀਤੇ ਆਰਮੀ ਕਰੋਲਸ ਮੱਚ ਅਤੇ ਮੈਚ ਕਰਨ ਦਾ ਅਤੇ ਹੋਰ ਕਈ ਲੋਕ ਜਿਹੜੇ ਨੇ ਇਸ ਵਿੱਚ ਦੇਖੇ ਗਏ ਅਤੇ ਗਰੁੱਪ ਮੈਂਬਰਸ ਇਹਨਾਂ ਦੀ ਸ਼ਰਟਾਂ 'ਤੇ ਸਲੋਗਨ ਲਿਖਿਆ ਸੀ ਓਲਡ ਸਟਾਕ ਇਨਫੋਰਸਰ ਹੋਰ ਚੀਜ਼ਾਂ ਅਤੇ ਇਹਦੇ ਬਾਰੇ ਬੜਾ ਕੁਛ ਰੌਲਾ ਪਿਆ ਜੀ ਅਤੇ ਚਰਚਾ ਇਹਦੇ ਬਾਰੇ ਛਿੜੀ ਹੋਈ ਹੈ ਕਿ ਇਹ ਗਰੁੱਪ ਆਖਰ ਕਰਨਾ ਕੀ ਚਾਹੁੰਦਾ ਅਤੇ ਕੈਨੇਡਾ ਵਰਗੇ ਮੁਲਕ ਵਿੱਚ ਇਹਨਾਂ ਦੀ ਕੀ ਜਗ੍ਹਾ ਹੈ ਰੈਜੀਡੈਂਟਸ ਜਿਹੜੇ ਨੇ ਉਹ ਵੀ ਕਹਿੰਦੇ ਕਿ ਅਸੀਂ ਸ਼ੌਕਡ ਹਾਂ ਕਿ ਸਾਡੇ ਸਰਪ੍ਰਾਈਜ਼ਡ ਆ ਕਿ ਸਾਡੇ ਆਪਣੇ ਇਲਾਕੇ ਦੇ ਵਿੱਚ ਇਹੋ ਜਿਹੀਆਂ ਕੁਛ ਈਵੈਂਟ ਔਰਗਨਾਈਜ਼ ਕੀਤੀਆਂ ਜਾ ਰਹੀਆਂ ਨੇ ਜਿਹੜੀ ਕਿ ਕੈਨੇਡਾ ਦੇ ਹਿੱਤਾਂ ਦੇ ਮੁਤਾਬਕ ਨਹੀਂ ਹੈਗੀਆਂ ਹੋਰ ਖਬਰਾਂ ਦੇ ਵਿੱਚ ਟੋਰਾਂਟੋ ਦੇ ਡਾਊਨਟਾਊਨ ਦੇ ਵਿੱਚ ਪਿਛਲੇ ਹਫ਼ਤੇ ਅਮਰੀਕਨ ਕੌਂਸਲੇਟ 'ਤੇ ਜੋ ਹਮਲਾ ਕੀਤਾ ਗਿਆ ਉਸ ਵਿੱਚ ਗੋਲੀਆਂ ਚਲਾਈਆਂ ਗਈਆਂ ਉਸ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ 'ਤੇ ਚਾਰਜਿਸ ਲਾਏ ਗਏ ਨੇ ਜਦੋਂ ਕਿ US ਕੌਂਸਲੇਟ ਦੀ ਬਿਲਡਿੰਗ 'ਤੇ ਫਾਇਰਿੰਗ ਕੀਤੀ ਗਈ ਸੀ ਇਹਨਾਂ ਵਿੱਚ ਇੱਕ 15 ਸਾਲਾਂ ਦਾ ਹੈ ਅਤੇ ਉਸ 'ਤੇ ਵੀ ਚਾਰਜਿਸ ਲੱਗੇ ਨੇ ਜਦਕਿ ਐਕਸੀਅਨ ਉਲ ਅਬਦੀਨ ਸਈਦ 19 ਸਾਲਾਂ ਦਾ ਉਸ 'ਤੇ ਟੋਟਲ 15 ਚਾਰਜਿਸ ਨੇ ਅਤੇ 15 ਸਾਲਾਂ ਦਾ ਜਿਹਦਾ ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਤਹਿਤ ਨਾਮ ਨਹੀਂ ਲਿਆ ਜਾ ਸਕਦਾ ਉਸ 'ਤੇ ਵੀ 17 ਚਾਰਜਿਸ ਹੈਗੇ ਨੇ ਸੋ ਇਹ ਜਿਹੜੇ ਨੇ ਪੇਅਰ ਜਿਹੜੇ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਚਾਰਜ ਕੀਤਾ ਗਿਆ ਜੀ ਅਤੇ ਇਹ ਜਿਹੜੀ ਸ਼ੂਟਿੰਗ ਜਿਹੜੀ ਹੈ ਇਸਦੀ ਵੀਡੀਓ ਵੀ ਜਿਹੜੀ ਹੈ ਉਹ ਜਾਰੀ ਹੋਈ ਸੀ ਕਿ CCTV ਦੀ ਫੁਟੇਜ ਤੋਂ ਵੀ ਸਾਹਮਣੇ ਆਇਆ ਸੀ ਕਿਵੇਂ ਇੱਕ ਕਿਸਮ ਦੀ ਡਰਾਈਵ ਬਾਈ ਜਿਹੜੀ ਸ਼ੂਟਿੰਗ ਹੈ US ਕੌਂਸਲੇਟ 'ਤੇ ਜਿਹੜੀ ਹੈ ਜੀ ਉਹ ਕੀਤੀ ਗਈ ਸੀਗੀ ਨਿਊਟਰੀਅਨ ਕੰਪਨੀ ਸਸਕਾਟੂਨ ਨਿਊਟਰੀਅਨ ਲਿਮਿਟਡ ਜੋ ਕਿ ਫਰਟੀਲਾਈਜ਼ਰ ਪ੍ਰੋਡਿਊਸ ਕਰਦੀ ਹੈ ਖਾਸ ਤੌਰ 'ਤੇ ਪੋਟਾਸ਼ੀਅਮ ਪੋਟਾਸ਼ ਕੇ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਜੀ ਬੜਾ ਅਹਿਮ ਫਰਟੀਲਾਈਜ਼ਰ ਹੈ ਦੁਨੀਆਂ ਦੇ ਵਿੱਚ ਜਿਹੜੇ NPK ਫਾਰਮ ਦੇ ਵਿੱਚ ਜਾਂਦੇ ਨੇ ਉਹਨਾਂ ਵਿੱਚੋਂ ਪੋਟਾਸ਼ ਦੀ ਬਹੁਤ ਅਹਿਮੀਅਤ ਬੜਾ ਮਹਿੰਗਾ ਹੈ ਇੰਡੀਆ ਤੱਕ ਵੀ ਇਹ ਜਾਂਦਾ ਹੈ ਜੀ ਕੈਨੇਡੀਅਨ ਪੋਟਾਸ਼ ਨਿਊਟਰੀਅਨ ਲਿਮਿਟਡ ਜਿਹਨਾਂ ਨੇ ਵੱਡੀ ਮਾਤਰਾ ਦੇ ਵਿੱਚ ਇਹ ਪੋਟਾਸ਼ ਪੈਦਾ ਕੀਤੀ ਪਿਛਲੇ ਸਮਿਆਂ ਦੇ ਵਿੱਚ ਇੱਕ ਵਾਰ ਫਿਰ ਇਸ ਸਾਲ ਦੇ ਦੂਸਰੇ ਕੁਆਟਰ ਦੇ ਵਿੱਚ $1.2 billion ਦਾ ਪ੍ਰੋਫਿਟ ਹੋਇਆ ਜੀ ਨਿਊਟਰੀਅਨ ਨੂੰ $1.2 billion ਪਰ ਉਹ ਕਹਿੰਦੇ ਨੇ ਕਿ ਸਾਡਾ ਪਿਛਲੇ ਕੁਆਟਰ ਜਿਹੜਾ ਪਿਛਲੀ ਸਾਲ ਦਾ ਇਹ ਸੇਮ ਕੁਆਟਰ ਸੀ ਉਹਦੇ ਨਾਲੋਂ ਥੋੜ੍ਹਾ ਜਿਹਾ ਘੱਟ ਆ ਉਦੋਂ 1.3 ਹੋਇਆ ਸੀ ਨੈੱਟ ਅਰਨਿੰਗਸ ਕਾਫੀ ਹੈਗੀਆਂ ਨੇ ਅਤੇ ਇਹਦੇ ਵਿੱਚ ਸਸਕਾਟੂਨ ਬੇਸਡ ਕੰਪਨੀ ਜਿਹੜੀ ਕਿ ਆਪਣੇ ਰਿਕਾਰਡ US ਡਾਲਰ ਦੇ ਵਿੱਚ ਰੱਖਦੀ ਹੈ ਉਹਨਾਂ ਨੇ ਕਿਹਾ ਕਿ ਸਾਡੀਆਂ ਸੇਲਸ ਟੋਟਲ $10 billion ਹੋਈਆਂ ਇਸ ਕੁਆਟਰ ਦੇ ਵਿੱਚ ਅਤੇ ਈਅਰ ਓਵਰ ਈਅਰ 10.4 ਨਾਲੋਂ ਵੱਧ ਸੀ ਥੋੜ੍ਹਾ ਜਿਹਾ ਪ੍ਰੋਫਿਟ ਓਵਰਆਲ ਘਟਿਆ ਖਰਚੇ ਹੋਰ ਪਾਸਿਓਂ ਵੱਧ ਗਏ ਅਤੇ ਉਹਨਾਂ ਨੇ ਨਾਈਟ੍ਰੋਜਨ ਪ੍ਰੋਡਕਟ 'ਤੇ ਵੀ ਗੱਲ ਕਰਦੇ ਨੇ ਅਤੇ ਹੋਰ ਇਹ ਜ਼ਿਆਦਾ ਇਹ ਇਧਰ ਨੂੰ ਵੈਸੇ ਪੋਟਾਸ਼ ਵੱਲ ਨੂੰ ਧਿਆਨ ਹੈ ਜੀ ਸੋ ਕੈਨੇਡੀਅਨ ਇਸ ਕੰਪਨੀ ਦੀ
ਚੜਾਈ ਆ ਤੇ ਵੱਡੀ ਗੱਲ।

0: ਇਹ ਹੈ ਕਿ ਇਹ ਹਰ ਜਗ੍ਹਾ ਦੁਨੀਆ ਵਿੱਚ ਪੈਦਾ ਨਹੀਂ ਕੀਤੀ ਜਾ ਰਹੀ ਪੋਟਾਸ਼ ਤੇ ਅਮਰੀਕਾ ਨੂੰ ਵੀ ਇਸ ਦੀ ਲੋੜ ਹੈ ਖੇਤੀਬਾੜੀ ਦੇ ਵਿੱਚ ਤੇ ਕੈਨੇਡਾ ਨਾਲ ਵਪਾਰਕ ਗੱਲਬਾਤ ਦੇ ਵਿੱਚ ਅਹਿਮ ਟੂਲ ਸਾਬਤ ਹੋ ਰਿਹਾ ਹੈ ਜੀ ਪੋਟਾਸ਼। ਵੈਸਟ ਜੈੱਟ ਦੀ ਹੜਤਾਲ ਰੁਕ ਗਈ ਹੈ, ਫਲਾਈਟ ਅਟੈਂਡੈਂਟਸ ਨਾਲ ਕਿਸ ਤਰ੍ਹਾਂ ਦਾ ਸਮਝੌਤਾ ਹੋਇਆ ਇਹਦੇ ਬਾਰੇ ਮਾੜੀ ਮਾੜੀਆਂ ਡਿਟੇਲਸ ਜਿਹੜੀਆਂ ਨੇ ਜੀ ਆਈਆਂ ਨੇ। 4,000 ਤੋਂ ਵੱਧ ਵੈਸਟ ਜੈੱਟ ਫਲਾਈਟ ਅਟੈਂਡੈਂਟਸ ਜਿਨ੍ਹਾਂ ਨੂੰ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ ਰਿਪ੍ਰਜੈਂਟ ਕਰਦੇ ਸੀ, ਇੱਕ ਦਿਨ ਦੀ ਸਟ੍ਰਾਈਕ 'ਤੇ ਗਏ ਅਤੇ ਜਿਸ ਨਾਲ ਸਾਰਾ ਉਥਲ ਪੁਥਲ ਹੋ ਗਿਆ ਸਿਸਟਮ ਅਤੇ ਅਜੇ ਤੱਕ ਪੂਰੀ ਤਰ੍ਹਾਂ ਮੁਕੰਮਲ ਸਹੀ ਤਰੀਕੇ ਨਾਲ ਹੋ ਕੇ ਅਜੇ ਚੱਲਣ ਵਿੱਚ ਸਮਾਂ ਲੱਗ ਸਕਦਾ ਹੈ। ਵੈਸੇ ਕਾਫੀ ਉਹਨਾਂ ਨੇ ਰਿਜ਼ਿਊਮ ਕਰ ਦਿੱਤੀਆਂ, ਸਾਰੀਆਂ ਹੋ ਗਈਆਂ ਨੇ, ਪਰ ਪੂਰੀ ਤਰ੍ਹਾਂ ਪੈਰਾਂ 'ਤੇ ਆਉਣ ਲਈ ਜਿਨ੍ਹਾਂ ਦੀ ਕੈਂਸਲੇਸ਼ਨ ਵਗੈਰਾ ਹੋਈ ਸੀ ਉਹ ਟਾਈਮ ਲੱਗੇਗਾ। ਇਹ ਟੈਂਟੇਟਿਵ ਡੀਲ ਰਸਮੀ ਸਮਝੌਤਾ ਅਗਸਤ 3 ਨੂੰ ਹੋਇਆ ਸੀ ਅਤੇ ਯੂਨੀਅਨ ਨੇ ਸਾਰੀ ਡਿਟੇਲ ਜਿਹੜੀ ਹੈ ਐਗਰੀਮੈਂਟ ਦੀ ਰਿਲੀਜ਼ ਕਰ ਦਿੱਤੀ ਹੈ, ਜਿਸ ਵਿੱਚ ਤਨਖਾਹ ਵਿੱਚ 18.5% ਦਾ ਵਾਧਾ ਸਾਰੇ ਫਲਾਈਟ ਅਟੈਂਡੈਂਟਸ ਲਈ ਅਤੇ ਅਗਲੇ 3 ਸਾਲਾਂ ਦੇ ਵਿੱਚ ਹੋਵੇਗਾ ਅਤੇ ਕੁਛ ਹੋਰ ਵਾਧੇ ਵੀ ਹੈਗੇ ਨੇ। ਡਿਊਟੀ ਪੇ ਪ੍ਰੀਮੀਅਮ ਕੁਛ ਹੋਵੇਗਾ ਜੀ, ਨਾਲ ਦੀ ਕੁਛ ਪ੍ਰੀ ਬੋਰਡਿੰਗ ਵਰਕ ਜਿਹੜਾ ਉਹ ਕਰਦੇ ਨੇ ਉਹਦੇ ਵੀ ਉਹਨਾਂ ਨੂੰ ਜਿਹੜੇ ਕੰਪਨਸੇਸ਼ਨ ਜਿਹੜੀ ਹੈ ਜੀ ਦਿੱਤੀ ਜਾਵੇਗੀ। ਸੋ ਜਿਹੜਾ ਇਹ 2028 ਤੱਕ ਦਾ ਦੱਸਿਆ ਜਾਂਦਾ ਕੰਟਰੈਕਟ ਹੋਇਆ, December 2028 ਵਿੱਚ ਫਲਾਈਟ ਅਟੈਂਡੈਂਟਸ ਜਿਹੜੇ ਨੇ ਉਹਨਾਂ ਨੂੰ ਅਨਕ੍ਰੈਡਿਟਿਡ ਟਾਈਮ ਦਾ 100% ਜਿਹੜਾ ਹੈ ਜੀ ਮਿਲੇਗਾ। ਇਸੇ ਤਰ੍ਹਾਂ ਪਿਛਲੇ ਗਰਮੀਆਂ ਦੇ ਵਿੱਚ ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਜਿਹਨੂੰ ਕਿ ਇਸੇ ਯੂਨੀਅਨ ਦੁਆਰਾ ਰਿਪ੍ਰਜੈਂਟ ਕੀਤਾ ਜਾਂਦਾ ਹੈ, ਉਹਨਾਂ ਨੂੰ ਕੁਛ ਗਰਾਊਂਡ ਪੇ ਅਤੇ ਹੋਰ ਜਿਹੜੀ ਪਾਰਸ਼ਲ ਕੰਪਨਸੇਸ਼ਨ ਹੈ ਉਹ ਮਿਲੀ ਸੀ ਜੋ ਕਿ 50% ਆਵਰਲੀ ਵੇਜ ਤੋਂ ਦੇ ਲਾਗੇ ਛਾਗੇ ਮਿਲਦੀ ਹੈ। ਸੋ ਇਹ ਸਮਝੌਤੇ ਜਿਹੜੇ ਨੇ ਜੀ ਹੋਏ ਨੇ ਅਤੇ ਇਹ ਕੰਡੀਸ਼ਨਸ ਦੇ ਤਹਿਤ ਸਮਝੌਤਾ ਹੋਇਆ ਅਤੇ ਲੱਗਦਾ ਕਿ ਆਉਣ ਵਾਲੇ ਥੋੜ੍ਹੇ ਸਮੇਂ ਦੇ ਵਿੱਚ ਇਹ ਕਾਮਯਾਬ ਰਹੇਗਾ ਜੀ। ਅਗਲੀਆਂ ਕੁਛ ਖਬਰਾਂ ਦੇ ਵਿੱਚ ਇਹਨਾਂ ਦੇ ਵਿੱਚ ਅਸੀਂ ਸਾਂਝਾ ਕਰਦੇ ਹਾਂ ਕਿ ਕੈਲਗਰੀ ਅਤੇ ਐਡਮਿੰਟਨ ਦੇ ਦਰਮਿਆਨ ਡਰੱਗ ਦਾ ਇੱਕ ਧੰਦਾ ਫੜਿਆ ਗਿਆ ਹੈ ਜਿਸ ਵਿੱਚ ਮਿਲੀਅਨਸ ਦਾ ਸਮਾਨ ਫੜਿਆ ਗਿਆ। 10 ਮਹੀਨਿਆਂ ਦੀ ਜਾਂਚ ਤੋਂ ਬਾਅਦ ਕੈਲਗਰੀ ਅਤੇ ਐਡਮਿੰਟਨ ਦੇ ਵਿੱਚ ਜਾਂਚ ਹੋਈ ਹੈ, ਮਲਟੀ ਮਿਲੀਅਨ ਡਾਲਰ ਡਰੱਗ ਬਸਟ ਹੋਇਆ ਜਿਸ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਨਕਦੀ ਵੀ ਬਰਾਮਦ ਹੋਈ ਹੈ। ਅਥਾਰਟੀਜ਼ ਦਾ ਕਹਿਣਾ ਹੈ ਕਿ ਪ੍ਰੋਵਿੰਸ ਵਾਈਡ ਡਰੱਗ ਟ੍ਰੈਫਿਕਿੰਗ ਨੈਟਵਰਕ ਹੈ ਜਿਸ ਵਿੱਚ ਗੱਡੀਆਂ ਕੰਪਾਰਟਮੈਂਟ ਉਹਨਾਂ ਵਿੱਚ ਲੁਕਵੇਂ ਬਣਾਏ ਹੋਏ ਸੀ, ਡਰੱਗਸ ਉਹਨਾਂ ਵਿੱਚ ਜਾ ਰਹੇ ਸੀ ਅਤੇ ਅਲਬਰਟਾ ਦੇ ਤੋਂ ਇਹਨਾਂ ਵੱਡੇ ਸ਼ਹਿਰਾਂ ਦੇ ਦਰਮਿਆਨ ਟਰੈਵਲ ਕਰਦੇ ਸੀ। ਓਵਰ ਕਹਿੰਦੇ 7 ਮਿਲੀਅਨ ਡਾਲਰ ਦੀਆਂ ਡਰੱਗਸ, 1 ਮਿਲੀਅਨ ਕੈਸ਼, 17 ਫਾਇਰ ਆਰਮ ਜਿਹੜੇ ਸੀ ਫੜੇ ਗਏ ਅਤੇ ਅਲਰਟ ਦਾ ਜਿਹੜਾ ਹੈ ਜੀ ਇਹ ਜਿਹੜੀ ਕੈਨੇਡਾ ਜਿਹੜੀ ਅਲਬਰਟਾ ਦੀ ਸੰਸਥਾ ਹੈ ਉਹਨਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਇੱਕ ਬਹੁਤ ਵੱਡੇ ਜਿਹੜੇ ਸੀਜ਼ਰਸ ਹੋਏ ਨੇ ਉਹਨਾਂ ਵਿੱਚੋਂ ਇੱਕ ਹੈ ਅਤੇ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਅਲਰਟ ਨੇ ਰਿਲੀਜ਼ ਕੀਤੀ ਕਿ 1.5 ਕਿਲੋ ਫੈਂਟਨਾਇਲ ਹੈ, 3494 ਗੋਲੀਆਂ ਫੈਂਟਨਾਇਲ ਪਿਲਸ ਦੀਆਂ ਨੇ, 1.5 ਕਿਲੋ ਮੈਥਮਫੈਟਾਮਾਈਨ ਹੈ, 2.3 ਕੇਜੀ ਕੁਛ ਮਸ਼ਰੂਮ ਵਗੈਰਾ ਹੈ ਜੀ, 17 ਫਾਇਰ ਆਰਮ ਨੇ, 18 ਗੱਡੀਆਂ ਨੇ ਅਤੇ ਨਾਮ ਅਜੇ ਤੱਕ ਸਾਡੇ ਕੋਲ ਅਧਿਕਾਰਤ ਤੌਰ 'ਤੇ ਨਹੀਂ ਪਹੁੰਚੇ, ਇਸ ਕਰਕੇ ਸ਼ੇਅਰ ਨਹੀਂ ਅਸੀਂ ਕਰ ਸਕਦੇ। ਖੈਰ ਇਹ ਖਬਰਾਂ ਜਿਹੜੀਆਂ ਨੇ ਜੀ ਅਸੀਂ ਜ਼ਿੰਮੇਵਾਰੀ ਨਾਲ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਵਿੱਚ ਜਿੰਨੀ ਵੀ ਸਾਡੇ ਕੋਲ ਇਨਫੋਰਮੇਸ਼ਨ ਹੋਵੇ ਉਹ ਹੀ ਆਪ ਜੀ ਨਾਲ ਸਾਂਝੀ ਕੀਤੀ ਜਾਵੇ। ਸੋ ਕੈਲਗਰੀ ਅਤੇ ਐਡਮਿੰਟਨ ਦੇ ਦਰਮਿਆਨ ਇਹ ਵੱਡਾ ਡਰੱਗ ਬਸਟ ਜਿਹੜਾ ਜੀ ਹੋਇਆ ਹੈ। ਇਸ ਤੋਂ ਇਲਾਵਾ ਜੀ ਖਬਰਾਂ ਸਾਡੇ ਕੋਲ ਹੋਰ ਵੀ ਹੈਗੀਆਂ ਨੇ, ਪਰ ਪ੍ਰੋਗਰਾਮ ਦਾ ਸਭਾ ਸਾਡਾ ਸਮਾਪਤ ਹੈ ਅਤੇ ਅਸੀਂ ਫਿਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਜੀ ਜਲਦੀ ਨਵਾਂ ਅਤੇ ਬਾਕੀ ਰਹਿੰਦੇ ਪ੍ਰੋਗਰਾਮਾਂ ਵਿੱਚ 5 ਵਜੇ ਸਵਰੀਨ ਕੌਰ ਜਸਲ ਪ੍ਰੋਗਰਾਮ ਪੇਸ਼ ਕਰਨਗੇ ਅਤੇ ਰਾਤ 8 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਆਪ ਜੀ ਦੀ ਨਜ਼ਰ ਕੀਤਾ ਜਾਵੇਗਾ ਅਤੇ 9 ਵਜੇ ਪੰਜਾਬ ਤੋਂ ਜਿਤੇਂਦਰ ਪੰਡੂ ਜੀ ਨਾਲ ਗੱਲਬਾਤ ਕੀਤੀ ਜਾਵੇਗੀ। ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ, ਭੁੱਲਣਾ ਚੁੱਕਾ ਲਿਖੇਵਾਂ ਜੀ, ਸਤਿ ਸ਼੍ਰੀ ਅਕਾਲ।
1: The time is 5 p.m. You are listening to Fairchild Radio CHKF FM 94.7, a multicultural radio station in Calgary.

0: connecting you to the community, anytime, anywhere.
1: ਅਲਬਰਟਾ ਵਾਸੀਆਂ ਲਈ ਖਾਸ ਸੂਚਨਾ ਹੁਣ ਤੁਸੀਂ ਆਪਣਾ ਹੈਲਥ ਨੰਬਰ ਅਤੇ ਕੈਨੇਡੀਅਨ ਨਾਗਰਿਕਤਾ ਦਾ ਪ੍ਰਮਾਣ ਆਪਣੇ ਡਰਾਈਵਿੰਗ ਲਾਇਸੈਂਸ ਅਤੇ ਆਪਣੇ ਆਈਡੀ ਕਾਰਡ ਉੱਤੇ ਹੀ ਪ੍ਰਾਪਤ ਕਰ ਸਕਦੇ ਹੋ ਹੁਣ ਕਾਗਜ਼ ਦੇ ਬਣੇ ਕਮਜ਼ੋਰ ਜਿਹੇ ਹੈਲਥ ਕਾਰਡ ਨੂੰ ਸਾਂਭਣ ਜਾਂ ਇੱਕ ਤੋਂ ਵੱਧ ਪਛਾਣ ਪੱਤਰਾਂ ਦਾ ਬੋਝ ਚੁੱਕਣ ਦੀ ਕੋਈ ਜ਼ਰੂਰਤ ਨਹੀਂ ਬਸ ਇੱਕੋ ਕਾਰਡ ਤੇ ਕੰਮ ਖਤਮ ਲੋੜੀਂਦੀਆਂ ਸਰਕਾਰੀ ਸੇਵਾਵਾਂ ਦਾ ਲਾਭ ਲੈਣ ਲਈ ਬਸ ਇਹ ਇੱਕੋ ਕਾਰਡ ਹੀ ਕਾਫੀ ਹੈ ਵਧੇਰੇ ਜਾਣਕਾਰੀ ਲਈ alberta.ca/onecard ਤੇ ਜਾਓ ਅਲਬਰਟਾ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਜਾਰੀ
2: 94.7 FM Radio Sursangam Har hafte 20 ghante suno Monday to Friday Sham 4 to 5 Kuldeep Singh Vichar Charcha Sham 8 to 9 Jitendar Pannu RadioSursangam.ca Phone 403-585-0910 Radio Sursangam
3: Calgary's oldest, biggest and only South Asian radio station Sabarang Radio 94.7 FM
4: Monday, Tuesday, Thursday, Friday 7 to 8 PM Sundays 1 to 5 PM
3: Visit Sabarang.ca
5: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
4: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ

0: ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
0: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
0: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
0: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771-80 ਐਵੀਨਿਊ,
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
0: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
1: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222।

ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ।

0: Smile Medical, Sunridge Mall Dinal, Superstore Wale Plaza with Stith S Clinic, which Tuhadi apni Pasha Bolan Wale male ate female doctors, har kadam te Tuhade Nal Han, Chahe Gal Hove Bachya Di, Ya Fir Bazurgadi, Ethe Sarya Lai Suvidhava Maujood Han, Appointment Nahi Bani, Koi Chakkari Nahi, Sidhe Chale Aao, Ethe Walk In Which Khulla Swagat Hai, Nave Patients Davi, Nigga Welcome, Family Care To Leke Medical Checkup, Ate Chronic Bimariya De Ilaj Tak, Sab Kuch Ikko Chhat Het, Asi Hafte De 6 Din Khulle Aao, Te Ovi देर शाम तक ता देर किस गल दी आज ही डायल करो 5876174696 587-617-4696 ओइसे स्माइल मेडिकल तुहाडी सेहत साडी जिम्मेवारी 5876174696
1: हाई क्वालिटी वालियां फोटो चाहिदियां ने ता फिर पिक्सल फोटो स्टूडियो ते ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
2: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
5: ਪੂਰਾ ਸਾਲ ਹੋ ਗਿਆ

0: ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
1: ਮੇਰੀ ਕੱਲ ਹੀ ਗੱਲ ਹੋਈ ਹੈ ਰਿਆਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
0: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
2: ਓਹੋ, ਅੱਜ ਫੇਰ ਨੀ ਲੋਡ ਮਿਲਿਆ।
3: ਕੀ ਹੋਇਆ?
2: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
3: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
4: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
5: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
4: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
6: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 4038701790 4038701790 ਸਟਾਰ ਮੂਵੀ।

0: ਲੈ ਬਈ ਜਿੰਦਰਾ ਮਿਲ ਆ ਮੇਰਾ ਭਤੀਜਾ ਆ ਮੇਰੀ ਭੈਣ ਦੀ ਕੁੜੀ ਤੇ ਆ ਮੇਰੀ ਭੂਆ ਦੀ ਨਨਾਣ ਦੀ ਕੁੜੀ ਹੈ
1: ਉਹ ਤੂੰ ਸਾਰਾ ਟੱਬਰ ਇਕੱਠਾ ਕਰੀ ਫਿਰਦਾ
2: ਉਹ ਭਾਜੀ ਇਹ ਅਸੀਂ ਨਹੀਂ JFS ਇਮੀਗ੍ਰੇਸ਼ਨ ਵਾਲਿਆਂ ਨੇ ਇਕੱਠਾ ਕਰਕੇ ਦਿੱਤਾ ਹੈ JFS ਇਮੀਗ੍ਰੇਸ਼ਨ ਫਾਰ ਸਟੱਡੀ ਪਰਮਿਟ ਵਰਕ ਪਰਮਿਟ ਸਪਾਂਸਰਸ਼ਿਪ LMIA ਪਰਮਨੈਂਟ ਰੈਜ਼ੀਡੈਂਸੀ ਜਾਂ ਰਿਫਿਊਜੀ ਐਂਡ ਅਪੀਲਸ ਕਾਲ 403-436-6000 ਔਰ 403-406-2004
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
4: The time is 6 p.m. You are listening to Fairchild Radio CHKF FM 94.7, a multicultural radio station in Calgary.